ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਭੰ ਗੁਰਪ੍ਰਸਾਦ ਜਪ ਆਦਿ ਸਾਚੂ ਜੁਗਾਦ ਸੱਚ ਹੈ ਭੀ ਸੱਚ ਨਾਨਕ ਸੱਚ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਨਮਹਿ ਜੁਗਾਦ ਗੁਰ ਨਮਹਿ ਸਤਿਗੁਰ ਨਮਹਿ ਸ਼੍ਰੀ ਗੁਰਦੇਵ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਜਾਸ ਬਸੰਬਰ ਇੱਕ ਹੈ ਵੇਦ ਪੁਰਾਣ ਸਿਮਰਤ ਸਦਾ ਖਰੇ ਕਿਨਕਾ ਏਕ ਜਿਸ ਜੀ ਬਸਾਵੈ ਖਾਂਖੀਏ ਕੇ ਦਰਸ ਤੁਹਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਪ੍ਰਭ ਕੇ ਸਿਮਰਨ ਗਰਭ ਨ ਬਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੈ ਪ੍ਰਭ ਸਿਮਰਤ ਕਛੁ ਬਿਘਨ ਨ ਲਾਗੈ ਪ੍ਰਭ ਕੇ ਸਿਮਰਨ ਭਉ ਨ ਵਿਆਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਪ੍ਰਭ ਕੇ ਸਿਮਰਨ ਰਿੱਧ ਸਿੱਧ ਨਾ ਨਿੱਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੇ ਸਿਮਰਨ ਹੋਏ ਸੋ ਭਲਾ ਸੇ ਸਿਮਰਹਿ ਜਿਨੇ ਆਪ ਸਿਮਰਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੇ ਸਿਮਰਨ ਨਾਹੀ ਜੰਮ ਤਰਾਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਪ੍ਰਭ ਕੋ ਸਿਮਰਹਿ ਸੇ ਧਨਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ ਪ੍ਰਭ ਕੋ ਸਿਮਰਹਿ ਸੇ ਸੁਖਵਾਸੀ ਸਿਮਰਨ ਤੇ ਲਾਗੇ ਜਨ ਆਪ ਦਿਆਲਾ ਪ੍ਰਭ ਕੋ ਸਿਮਰਹਿ ਸੇ ਪਰਉਪਕਾਰੀ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਹਿ ਤਨੇ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਨੇ ਅੰਧ ਕਨੇਰੇ ਸੰਤ ਕਿਰਪਾ ਤੇ ਅਨ ਦਿਨ ਜਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਨੀ ਪ੍ਰਭ ਕੇ ਸਿਮਰਨ ਨਹਿ ਚਲੇ ਆਸਨ ਪ੍ਰਭ ਕੇ ਸਿਮਰਨ ਅਨ ਹੱਦ ਝੁਨਕਾਰ ਸਿਮਰਹਿ ਸੇ ਜਨ ਜਨ ਕੋ ਬ੍ਰਹਮਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਭੈ ਸਿਧ ਜਤੀ ਦਾਤੇ ਹਰ ਸਿਮਰਨ ਧਾਰੀ ਸਭ ਧਾਰਨਾ ਹਰ ਸਿਮਰਨ ਕੀ ਸਗਲ ਅਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਅਸ਼ਟਪਦੀ ਜੈ ਮਾਤ ਪਿਤਾ ਸਤਮੀਤ ਨ ਭਾਈ ਜੈ ਮਹਾ ਭਿਆਨ ਦੂਤ ਜਮ ਦਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਅਨਕ ਪੁਨਹਿ ਚਰਨ ਕਰਤ ਨਹੀਂ ਤਾਰੈ ਗੁਰਮੁਖ ਨਾਮ ਜਪੋ ਮਨ ਮੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਲਾਖ ਕਰੋਰੀ ਬੰਧਨ ਪਰੈ ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਜੈ ਮਾਰਗ ਇਹੋ ਜਾਤ ਅਕੇਲਾ ਐਸਾ ਨਾਮ ਮਨ ਸਦਾ ਧਿਆਈਐ ਛੂਟਤ ਨਹੀਂ ਕੋਟ ਲਖ ਬਾਹੀ

0: ਸਤ ਸਾਧਨਾ
1: ਨਿਮਕ ਨਿਮਕ ਕਰ ਸਰੀਰ ਕਟਾਵਾ
0: ਤਉ ਭੀ ਹਉਮੈ ਮੈਲ ਨ ਜਾਵੈ
1: ਕੇ ਨਾਮ ਸੰਸਰ ਕਛੁ ਨਾਹਿ
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ
1: ਮਨ ਕਾਮਨਾ ਤੀਰਥ ਦਇ ਛੁਟੈ
2: ਗਰਭ ਗਮਾ

0: ਪ੍ਰੀਤ
1: ਮਨ ਹਰ ਕੇ ਨਾਮ ਕੀ ਮਹਿਮਾ ਬੂਝ
2: ਨਾਨਕ ਨਾਮ ਉਦਰੇ ਪਤਿਤ ਬਹੁ ਬੂਝ
1: ਬਹੁਤ ਸਿਆਣਪ ਜਮ ਕਾ ਭਉ ਵਿਆਪੈ
2: ਅਣਕ ਜਤਨ ਕਾ ਤ੍ਰਿਸ਼ਨ ਨਾ ਤ੍ਰਾਪੈ
1: ਏਕ ਅਨੇਕ ਅਗਨ ਨੇ ਬੁਝੈ
2: ਕੋਟ ਉਪਾਵ ਦਰਗਹਿ ਨਹੀਂ ਸਿਜੈ
1: ਸੂਰਤ ਨਾਹੀ ਊਬ ਪਿਆਲ
2: ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂਤ ਸਗਲੀ ਜਮਡਾਨਾ
2: ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ
1: ਹਰ ਕਾ ਨਾਮ ਜਪਤ ਦੁਖ ਜਾਏ
0: ਨਾਨਕ

0: ਬਾਚਸਪਤੀ ਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ
0: ਜਿਨ ਤੂੰ ਸਾਜ ਸਵਾਰ ਸ਼ਿਗਾਰਿਆ
1: ਗਰਭਗਨ ਮੈਂ ਜਿਨੇ ਵਾਰਿਆ
0: ਹਾਰ ਵਿਵਸਥਾ ਤੁਝੇ ਪਿਆਰੇ ਦੂਧ
1: ਹਰ ਜੋਬਨ ਭੋਜਨ ਸੁਖ ਸੂਦ
0: ਦੁੱਧ ਪਿਆ ਉਪਰ ਸਾਕ ਸੈਨ
1: ਮੌਕੇ ਪਿਆਉ ਬੈਠ ਕੋ ਦੈਨ
0: ਜੋ ਨਿਰਗੁਣ ਗੁਣ ਕਛੂ ਨਾ ਬੂਝੇ
1: ਬਖਸ਼ ਲਿਓ ਤੋ ਨਾਨਕ ਸੀਜੈ
0: ਪ੍ਰਸਾਦ ਧਰ ਉਪਰ ਸੁਖ ਬਸੈ
1: ਸਤਿ ਪੁਰਾ

0: ਜਿਸ ਜਨ ਆਪਣਾ ਹੁਕਮ ਮਨਾਇਆ
1: ਸਰਬ ਤੋਗ ਨਾਨਕ ਤਿਨ ਪਾਇਆ
0: ਗੰਧ ਸਾਹ ਆਪਣੀ ਦੇ ਰਾਸ
1: ਪੀਤ ਵਰਤੇ ਆਨੰਦ ਉਲਾਸ
0: ਆਪਣੀ ਅਮਾਨ ਕਛ ਬਾਹਰ ਸਾਹੋ ਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਖੋਵੈ
1: ਵਿਸ਼ਵਾਸ ਨਾ ਹੋਵੇ
0: ਜਿਸ ਕੀ ਵਸਤ ਤਿਸ ਆਗ

0: ਕੰਧ
1: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ
0: ਮੇਘ ਬਿਨਾ ਜੋ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
0: ਜੋ ਕਿਰਪਨ ਕੇ ਨਿਰਾਰਥ ਧਾਮ
1: ਧਨ ਧਨ ਤੇ ਜਨ ਜਿਹ ਘਟ ਬਸਿਓ ਹਰਿ ਨਾਮ
0: ਨਾਨਕ ਤਾਕੇ ਬਲ ਬਲ ਜਾਓ
1: ਰਹਿਤ ਅਵਰ ਕਛ ਅਵਰ ਕਮਾਵਤ
0: ਮਨ

0: ਨੀਕੀ ਜਾਤ
1: ਤੋ ਪ੍ਰਭ ਸਿਮਰ ਸਦਾ
0: ਸਦਾ ਦਿਨ
1: ਦਿਨ
0: ਰਾਤ
1: ਗੁਰ
0: ਪ੍ਰਸਾਦ ਤੇਰੇ ਪਤ ਰਹੈ
1: ਗੁਰ ਪ੍ਰਸਾਦ ਨਾਨਕ ਜਸ ਕਹੈ
0: ਜੈ ਪ੍ਰਸਾਦ ਸੁਣੇ ਕੰਨ ਨਾਦ
1: ਜੈ ਪ੍ਰਸਾਦ ਵੇਖੇ ਬਸਮਾਦ
0: ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
1: ਜੈ ਪ੍ਰਸਾਦ ਸੁਖ ਸਹਿਜੇ ਬਸਨਾ
0: ਜੈ ਪ੍ਰਸਾਦ ਹਸਤ ਕਰ ਚਲਾ ਹੈ
1: ਜੈ ਪ੍ਰਸਾਦ ਸੰਪੂਰਨ ਬਲ ਹੈ
0: ਜੈ ਪ੍ਰਸਾਦ ਪਰਮ ਗਤ ਪਾਵ ਹੈ
1: ਜੈ ਪ੍ਰਸਾਦ ਸੁਖ ਸਹਿਜ ਸਮਾਵ ਹੈ
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ
1: ਗੁਰ ਪ੍ਰਸਾਦ ਨਾਨਕ ਮਨ ਜਾਗੋ
0: ਜੈ ਪ੍ਰਸਾਦ ਤੂੰ ਪ੍ਰਗਟ

0: ਕੀ ਮਹਿਮਾ ਵਰਨੈ ਕੌਣ ਪਰਾਨੀ
1: ਨਾਨਕ ਸਾਧ ਕੀ ਸੋਭਾ ਪਰਮਾਹੇ ਸਮਾਨੀ
0: ਸਾਧ ਕੇ ਸੰਗ ਅਗੋਚਰ ਮਿਲਾ
1: ਸਾਧ ਕੇ ਸੰਗ ਸਦਾ ਪਰ ਫੁਲੈ
0: ਸਾਧ ਕੇ ਸੰਗ ਆਵੇ ਬਸ ਪੰਚਾ
1: ਸਾਧ

0: ਸਾਧਕ ਸੰਗ ਨਾ ਕਬੂ ਧਾਵੈ
1: ਸਾਧਕ ਸੰਗ ਸਦਾ ਸੁਖ ਪਾਵੈ
0: ਸਾਧ ਸੰਗ ਬਸ ਅਗੋਚਰ ਲਹੈ
1: ਸਾਧੂ ਕੈ ਸੰਗ ਜਾਰਸ ਹੈ
0: ਸਾਧਕ ਸੰਗ ਬਸੈ ਤਨ ਊਚੇ
1: ਸਾਧੂ ਕੈ ਸੰਗ ਮਹਿਲ ਪਹੁੰਚੈ
0: ਸਾਧਕ ਸੰਗ ਦ੍ਰਿੜੇ ਸਭ ਧਰਮ
1: ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪੈ ਨਾਮ ਨਿਧਾਨ
1: ਨਾਨਕ ਸਾਧੂ ਕੈ ਕੁਰਬਾਨ
0: ਸਾਧਕ ਸੰਗ ਸਭ ਕੁਲ ਉਧਾਰੈ
1: ਸਾਧ ਸੰਗ ਸਾਧਨ ਮੀਤ ਕੁਟੰਬ ਨਿਧਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ
1: ਸਾਧ
0: ਸੰਗ ਧਰਮ ਰਾਏ ਕਰੇ ਸੇਵਾ
1: ਸਾਧ ਕੇ ਸੰਗ ਸੋਭਾ ਸੁਰ ਦੇਵਾ
0: ਸਾਧੂ ਕੇ ਸੰਗ ਪਾਪ ਪਲਾਇਨ
1: ਸਾਧ ਸੰਗ ਅੰਮ੍ਰਿਤ ਗੁਣ ਗਾਇਨ
0: ਸਾਧ ਕੇ ਸੰਗ ਸਰਬ ਥਾਨ ਕੰਮ
1: ਨਾਨਕ ਸਾਧ ਕੇ ਸੰਗ ਸਫਲ ਜਨਮ
0: ਸਾਧ ਕੇ ਸੰਗ ਨਹੀਂ ਕਿਛ ਘਾਲ।

0: ਬ੍ਰਹਮ ਸਾਧਰ ਦਿਵਸੈ
1: ਨਾਨਕ ਦਰੈ ਸਾਧ ਸਮਰਸੈ
0: ਸਾਧਕ ਸੰਗ ਸੁਨੋ ਹਰਿ ਨਾਉ
1: ਸਾਧ ਸੰਗ ਹਰਿ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ
1: ਸਾਧ ਸੰਗ ਸਰਪਣ ਨਿਸਤਰੈ
0: ਸਾਧਕ ਸੰਗ ਲਗੇ ਬ੍ਰਹਮ ਈਠਾ
1: ਸਾਧੂ ਕੈ ਸੰਗ ਘਟ ਘਟ ਡੀਠਾ
0: ਸਾਧ ਸੰਗ ਭੈ ਆਗਿਆਕਾਰੀ
1: ਸਾਧ

0: ਗਿਆਨੀ ਕੈ ਮਿੱਤਰ ਸਤਰ ਸਮਾਨ,
1: ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ,
0: ਬ੍ਰਹਮ ਗਿਆਨੀ ਊਚ ਤੇ ਊਚਾ,
1: ਮਨ ਅਪਨੇ ਹੈ ਸਭ ਤੇ ਨੀਚਾ,
0: ਬ੍ਰਹਮ ਗਿਆਨੀ ਸੇ ਜਨ ਭੈ,
1: ਨਾਨਕ ਜਿਨ ਪ੍ਰਭ ਆਪ ਕਰੇ,
0: ਬ੍ਰਹਮ ਗਿਆਨੀ ਸਗਲ ਕੀ ਰੀਨਾ,
1: ਆਤਮ ਰਸ ਬ੍ਰਹਮ ਗਿਆਨੀ ਜੀਨਾ,
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ,
1: ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਪਾਇਆ,
0: ਬ੍ਰਹਮ ਗਿਆਨੀ ਸਦਾ ਸਮਦਰਸੀ,
1: ਬ੍ਰਹਮ ਗਿਆਨੀ ਕੀ ਦ੍ਰਿਸ਼ਟੀ ਅੰਮ੍ਰਿਤ ਵਰਸੀ,
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ,
1: ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ,
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ,
1: ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ,
0: ਬ੍ਰਹਮ ਗਿਆਨੀ ਏਕ ਉਪਰਿਆਸ,
1: ਬ੍ਰਹਮ ਗਿਆਨੀ ਕਾ ਨਹੀਂ ਵਿਨਾਸ,
0: ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ,
1: ਬ੍ਰਹਮ ਗਿਆਨੀ ਪਰਉਪਕਾਰੋ ਮਾਹਾ,
0: ਬ੍ਰਹਮ ਗਿਆਨੀ ਕੈ ਨਾਹੀਂ ਧੰਦਾ,
1: ਬ੍ਰਹਮ ਗਿਆਨੀ ਲੈ ਧਾਵਤ ਬੰਦਾ,
0: ਬ੍ਰਹਮ ਗਿਆਨੀ ਕੈ ਹੋਏ ਸੋ ਭਲਾ,
1: ਬ੍ਰਹਮ ਗਿਆਨੀ ਸੋ ਫਲ ਭਲਾ,
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ,
1: ਨਾਨਕ ਬ੍ਰਹਮ ਗਿਆਨੀ

0: ਜਿਤ ਪੰਚ ਦੁਖ ਤੇ ਰਹਿਤ
1: ਨਾਨਕ ਗੋੜ ਮਦੇ ਕੋ ਐਸਾ ਪਰਸ
0: ਵੈਸ਼ਨੋ ਸੋਜ ਸੁਪਰ ਸੋ ਪ੍ਰਸੰਦ
1: ਵਿਸ਼ਨ ਕੀ ਮਾਇਆ ਤੇ ਹੋਏ
0: ਭਿੰਨ ਕਰਮ ਕਰਤ ਹੋਵੇ ਨਹਿ ਕਰਮ
2: ਜਿਸ ਵੈਸ਼ਨੋ ਕਾ ਨਿਰਮਲ ਧਰਮ
0: ਆਹੂ ਫਲ ਕੀ ਇੱਛਾ ਨਹੀਂ ਬਾਛੈ
1: ਕੇਵਲ

0: ਮੁਕਤ ਕਿਤੇ ਨਾ ਪਾਈਏ ਧਰਮ।
1: ਨਾਨਕ ਤਿਸ ਮਿਲਿਆ ਜਿਸ ਲਿਖਿਆ ਤੁਰ ਕਰਮਾ,
0: ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ,
1: ਜਿਸ ਕਾ ਨਾਮ ਸਤਿ ਰਾਮ ਦਾਸ,
0: ਆਦਮ ਰਾਮ ਤਿਸ ਨਦਰੀ ਆਇਆ,
1: ਦਾਤ ਸੰਤਨ ਭਾਏ।

0: ਜੇ ਰਸ ਭੋਗੀ
1: ਕਈ ਕੋੜ ਪੰਖੀ ਸਰਪ ਉਪਾਏ
0: ਕਈ ਕੋੜ ਪਾਤਰ ਬਿਰਖ ਨਿਭਜਾਏ
1: ਕਈ ਕੋੜ ਪਵਨ ਪਾਣੀ ਵੈ ਸੰਤ
0: ਕਈ ਕੋੜ ਦੇਸ ਕੋ ਮੰਡਲ
1: ਕਈ ਕੋੜ ਸਸੀਅਰ ਸੂਰ ਨਖਯਤ
0: ਕਈ ਕੋੜ ਦੇਵ ਦਾਨਵ ਇੰਦਰ
1: ਸਮਗਰੀ ਆਪਣੇ ਸੂਤ ਧਾਰ
0: ਨਾਨਕ ਜਿਸ ਜਿਸ ਭਾਵੈ

0: ਕੋਟ ਕੀਏ ਚਿਰ ਜੀਵੈ,
1: ਕਈ ਕੋਟ ਗਿਰੀ ਮੇਰ ਸੁਵਨ ਦੀਵੈ,
0: ਕਈ ਕੋਟ ਜਖ ਕਿ ਨਿਰ ਪਿਸਾਚ,
1: ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ,
0: ਹਨੇਰੇ ਸਭ ਹੂਤੇ ਦੂਰ,
1: ਨਾਨਕ ਆਪ ਅਲੇ ਪਤਰਿਆ ਭਰਪੂਰ,
0: ਕਈ ਕੋਟ ਪਾਤਾਲ ਕੇ ਵਾਸੀ,
1: ਕਈ ਕੋਟ ਨਰਕ ਸੁਰਗ ਨਿਵਾਸੀ,
0: ਕਈ ਕੋਟ ਜਨਮ ਹੈ ਜੀਵੈ ਮਰਹਿ,
1: ਕਈ ਕੋਟ ਬੋਜੋਨੀ ਫਿਰੈ,
0: ਕਈ ਕੋਟ ਬੈਠਤੀ ਖਾਹੇ,
1: ਕਈ ਕੋਟ ਘਾਲੇ ਤੱਕ ਪਾਹੇ,
0: ਕਈ ਕੋਟ ਕੀਏ ਧਨਵਾ।

0: ਪ੍ਰਸਾਦ ਜਾ ਕਾ ਮਿਟੇ ਅਭਿਮਾਨ
1: ਸੋਜਨ ਨਾਨਕ ਦਰਗਹਿ ਪਰਵਾਨਾ
0: ਕੋਟ ਕਰਮ ਕਰੇ ਹੋਂ ਧਾਰੇ
1: ਸਰਮ ਪਾਵੇ ਸਗਲੇ ਵਿਸਥਾਰੇ
0: ਅਨਕ ਤਪੱਸਿਆ ਕਰੇ ਅਹੰਕਾਰ
1: ਨਰਕ ਸੁਰਗ ਫਿਰ ਫਿਰ ਅਵਤਾਰ
0: ਅਨਕ ਜਤਨ ਕਰ ਆਤਮ ਨੇ ਦਰਵੈ
1: ਹਰ ਦਰਗਹਿ ਕਉ ਕੈਸੇ ਗਵੈ
0: ਆਪਸ ਕੋ ਜੋ ਭਲਾ ਕਹਾਵੈ
1: ਕਿਸੇ ਭਲਾਈ ਨਿਕਟ ਨ ਆਵੈ
0: ਸਰਬ ਕੀ ਰੇਨ ਜਾ ਕਾ ਮਨ ਹੋਏ
1: ਓ ਨਾਨਕ ਤਾਂ ਕੀ ਨਿਰਮਲ ਸੋਏ
0: ਜਬ ਲਗ ਜਾਣੇ ਮੁਝ ਤੇ ਕਛ ਹੋਏ
1: ਤਬ ਇਸ ਕੋ ਸੁਖ ਨਾਹੀ ਕੋਏ
0: ਜਬ ਜਾਣੇ ਮੈਂ ਕਿਛ ਕਰਤਾ
1: ਤਬ ਲਗ ਗਰਭ ਜੋਨ ਮੈਂ ਫਿਰਤਾ
0: ਜਬ ਧਾਰੇ ਕਉ ਬੈਰੀ ਮੀਤ
1: ਤਬ ਲਗ ਨੇਤਰ ਨਾਹੀ ਜੀਤ
0: ਜਬ ਲਗ ਮੋਹ ਮਗਨ ਸੰਗ ਮਾਏ
1: ਤਬ ਲਗ ਧਰਮ ਰਾਏ ਦੇਹ ਸਜਾਏ
0: ਤਬ ਕਿਰਪਾ ਤੇ ਬੰਧਨ ਟੂਟੇ
1: ਗੁਰ ਪ੍ਰਸਾਦ ਨਾਨਕ ਹੋ ਛੂਟੇ
0: ਐਸ ਖਟੇ ਲਖ ਕੋਟ ਧਾਵੇ
1: ਤ੍ਰਿਪਤ ਨ ਆਵੇ ਮਾਇਆ ਪਾਛੈ ਪਾਵੇ
0: ਅਨੁਕ ਭੋਗ ਵਿਖਿਆ ਕੇ ਕਰੈ
1: ਮੈਂ ਤ੍ਰਿਪਤਾਵੇ ਖਪ ਖਪ ਮਰੈ
0: ਬਿਨਾ ਸੰਤੋਖ ਨਹੀਂ ਕਉ ਰਾਜੈ
1: ਸੁਪਨ ਮਨੋਰਥ ਬਿਰਥੇ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ
1: ਬੜਭਾਗੀ ਕਿਸੇ

0: ਸੱਚ ਸੱਚ ਸੱਚ ਸਭ ਕੀਨਾ
1: ਕੋਟ ਮਦੇ ਕਿਨ ਮਿਲੈ ਜੀਨਾ
0: ਭਲਾ ਭਲਾ ਭਲਾ ਤੇਰਾ ਰੂਪ
1: ਅਤ ਸੁੰਦਰ ਅਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
1: ਘਟ ਘਟ ਸੁਣੀ

0: ਜਾਣੈ
1: ਨਾਮ ਸੰਗ ਜਿਸਕਾ ਮਨ ਮਾਨਿਆ
0: ਨਾਨਕ ਤਿਨਹਿ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਨ ਆਪ ਸੁਝੈ
0: ਤਿਸਕੀ ਜਾਨਹੁ ਤ੍ਰਿਸਨਾ ਬੁਝੈ
1: ਸਾਧ ਸੰਗ ਹਰਿ ਹਰਿ ਜਸ ਕਹਿਤ
0: ਸਰਬ ਰੋਗ ਤੇਹੁ ਹਰਜਨ ਰਹਿਤ
1: ਹਰਿ ਦਿਨ ਕੀਰਤਨ ਕੇਵਲ ਬਖਿਆਨ
0: ਗ੍ਰਹਿਸਥ ਮਹਿ ਸੋਈ ਨਿਰਵਾਣ
1: ਏਕ ਉਪਰ ਜਿਸ ਜਨ ਕੀ ਆਸਾ
0: ਤਿਸਕੀ ਕਟੀਐ ਜਮ ਕੀ ਪਾਸਾ
1: ਹਰਿ ਬ੍ਰਹਮ ਕੀ ਜਿਸ ਮਨ ਭੂਖ
0: ਨਾਨਕ ਤਿਸੈ

0: ਗਏ ਬਸੰਤ ਹੈ ਸੰਗ ਚਾਲ
1: ਅਮਰ ਤਿਆਗ ਬਿਖਿਆ ਜੰਜਾਲ
0: ਧਨ ਧਨ ਕਹੇ ਸਭ ਕੋਏ
1: ਮੁਖ ਉਜਲ ਅੰਦਰ ਗਏ ਸੋਏ
0: ਇਹੋ ਵਾਪਾਰ ਬਿਰਲਾ ਵਾਪਾਰ
1: ਨਾਨਕ ਤਾਕੇ ਸਤ ਬਲਿਹਾਰ
0: ਹਨ ਸਾਧਕੇ ਧੋਏ ਧੋਏ ਪੀਓ
1: ਹਰ ਪ੍ਰਸਾਦ ਕੋ ਆਪਣਾ ਜੀਓ
0: ਸਾਧਕ ਧੂਰ ਕਰੋ ਇਸ਼ਨਾਨ
1: ਸਾਧੂ ਉਪਰ ਜਾਈਏ ਕੁਰਬਾਨ
0: ਸਾਧ ਸੇਵਾ ਬੜ ਭਾਗੀ ਪਾਈਐ
1: ਸਾਧ ਸੰਗ ਹਰ ਕੀਰਤਨ ਗਾਈਐ
0: ਵਿਘਨ ਤੇ ਸਾਧੂ ਰਾਖੈ

0: ਧਾਰੇ ਪੁਰੀਆ ਸਭ ਭਵਨ
1: ਨਾਮ ਕੇ ਸੰਗ ਉਦਰੇ ਤੁਮ ਸਰਬਨਾਮ
0: ਕਰ ਕਿਰਪਾ ਜਿਸ ਆਪਣੇ ਨਾਮ ਲਾਏ
1: ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ
0: ਰੂਪ ਸਤ ਜਾ ਕਾ ਸਤ ਅਸਥਾਨ
1: ਪੁਰਖ ਸਤ ਕੇਵਲ ਪ੍ਰਧਾਨ
0: ਸਤੂਤ ਸਤ ਸਤ ਜਾ ਕੇ ਬਾਣੀ
1: ਸਤ ਪੁਰਖ ਸਭ ਮਾਹਿ ਸਮਾਣੀ
0: ਸਤ ਕਰਮ ਜਾ ਕੇ ਰਚਨਾ ਸਤ
1: ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲ
1: ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ
1: ਵਿਸਵਾਸ ਸਤ ਨਾਨਕ ਗੁਰ ਤੇ ਪਾਈ
0: ਸਤ

0: ਸਤ ਸਤ ਸਭ ਧਾਰੀ
1: ਆਪੇ ਗੁਣ ਆਪੇ ਗੁਣਕਾਰੀ
0: ਸਬਦ ਸਤ ਸਤ ਪ੍ਰਭ ਭਗਤਾ
1: ਸੁਰਤ ਸਤ ਸਤ ਜਸ ਸੁਣਤਾ
0: ਸੁਜਨ ਹਾਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੇ ਜਨਮ ਮਾਨਿਆ
1: ਕਰਨ ਕਰਾਵਣ ਤਿਨ ਮੂਲ ਪਛਾਨਿਆ
0: ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ
1: ਤਤ ਗਿਆਨ ਤਿਨ ਮਨ ਪ੍ਰਗਟਾਇਆ
0: ਤੇ ਨਿਰਭਉ ਹੋਏ ਪਸਾਨਾ
1: ਜਿਸ ਦੇ ਉਪਜਿਆ ਤਿਸ ਮਾਹੇ ਸਮਾਨਾ
0: ਬਸਤ ਮਾਹੇ ਲੈ ਬਸਤ ਗੜਾਈ
1: ਤਾਂ ਕੋ ਭਿੰਨ ਨ ਕਹਿ ਨਾ ਜਾਈ
0: ਬੂਝੇ ਬੂਝਨ ਹਾਰ ਪਵੇ
1: ਨਾਰਾਇਣ ਮਿਲੇ ਨਾਨਕੇ
0: ਠਾਕੁਰ ਕਾ ਸੇਵਕ ਆਗਿਆਕਾਰੀ
1: ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ

0: ਪਤੀ
1: ਸਤਿਗੁਰ ਸਿੱਖੀ ਕਰੇ ਪ੍ਰਤਪਾਲ
0: ਸੇਵਕੋ ਗੁਰ ਸਦਾ ਦਇਆਲ
1: ਸਿੱਖੀ ਗੁਰ ਦੁਰਮਤਿ ਮਲਿ ਹਿਰੈ
0: ਗੁਰਬਚਨੀ ਹਰਿ ਨਾਮ ਉਚਰੈ
1: ਸਤਿਗੁਰ ਸਿੱਖੇ ਬੰਧਨ ਕਾਟੈ
0: ਗੁਰ ਕਾ ਸਿੱਖ ਵਿਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਬੁੜ ਭਾਗੀ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ

0: ਖੋਦ ਪ੍ਰਾਪਤ ਸੁਆਮੀ
1: ਆਪਣੀ ਕਿਰਪਾ ਜਿਸੇ ਆਪ ਕਰੇ
2: ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਬੀਸ ਬਿਸਵੇ ਗੁਰ ਕਾ ਮਨ ਮਾਨਾ
2: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸੇ ਹਿਰਦੇ ਹਰ ਨਾਮ
2: ਅਨੇਕ ਵਾਰ ਗੁਰ ਕੋ ਬਲ ਜਾਓ
1: ਸਰਬ ਨਿਧਾਨ ਜੀ ਕਾ ਦਾਤਾ
2: ਆਠ ਪੈਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਹੈ ਜਨ ਜਨਮੈ ਪਾਰ ਬ੍ਰਹਮ
2: ਏਕੈ ਆਪ ਨਹੀਂ ਕਿਛੁ ਭਰਮ
1: ਐਸ ਸਿਆਣ ਬਲਿਆ ਨਾ ਜਾਈਐ
2: ਨਾਨਕ ਐਸਾ ਗੁਰ ਪਟ ਭਾਗੀ ਪਾਈਐ
1: ਸਬਲ ਦਰਸ਼ਨ ਪੇਖਤ ਪੁਨੀਤ
2: ਪਰਸ

0: ਰੱਖਿਓ ਜਾ ਕਾ ਮੰਤਰ,
1: ਅੰਮ੍ਰਿਤ ਦਿਸ਼ਟ ਪੇਕੇ ਹੋਏ ਸੰਤ,
0: ਗੁਣ ਬੇਅੰਤ ਕੀਮਤ ਨਹੀਂ ਪਾਏ,
1: ਨਾਨਕ ਜਿਸ ਭਾਵੈ ਤਿਸ ਲੈ ਮਿਲਾਏ,
0: ਸੇਵਾ ਏਕ ਉਸਤਤ ਅਨੇਕ,
1: ਸਤ ਪੁਰਖ ਪੂਰਨ ਵਿਵੇਕ,
0: ਆਹੋ ਬੋਲ ਨ ਪਹੁੰਚਤ ਪ੍ਰਾਨੀ,
1: ਅਗਮ ਅਗੋਚਰ ਬ੍ਰਹਮ ਨਿਰਵਾਣੀ,
0: ਨਿਰਾਹਾਰ ਨਿਰਵੈਰ ਸੁਖਦਾਈ,
1: ਤਾਂ ਕੀ ਕੀਮਤ ਕਿਨੈ ਨ ਪਾਈ,
0: ਨਾਨਕ ਭਗਤ ਬੰਧਨ ਨਿਤ ਕਰਹਿ,
1: ਚਰਨ ਕਮਲ ਹਿਰਦੈ ਸਿਮਰੈ,
0: ਸਤ ਬਲਿਹਾਰੀ ਸਤਿਗੁਰੇ ਆਪਣੇ,
1: ਨਾਨਕ ਜਿਸ ਪ੍ਰਸਾਦ ਹੈ ਸਭ ਪ੍ਰਭ ਜਪਨੇ,
0: ਇਹੋ ਹਰ ਰਸ ਪਾਵੇ ਜਨ ਕੋਏ,
1: ਅੰਮ੍ਰਿਤ ਪੀਵੇ ਅੰਮ੍ਰਿਤ ਹੋਵੇ,
0: ਉਸ ਪੁਰਖਾ ਨਾਹੀਂ ਕਦੇ ਬਿਨ।

0: ਅੰਧਕਾਰ ਦੀਪਕ ਪ੍ਰਗਾਸੇ
1: ਨਾਨਕ ਭਰਮ ਮੋਹ ਦੁਖ ਤੈਤੇ ਨਾਸੇ
2: ਸਬਦ ਮਾਹਿ ਠਾਂਡ ਵਰਤਾਈ
1: ਆਨੰਦ ਭਇਆ ਦੁਖ ਨਾਠੇ ਭਾਈ
2: ਤਨ ਮਨ ਕੇ ਮਿਟੇ ਅੰਦੇਸੇ
1: ਸਾਧੂ ਕੇ ਪੂਰਨ ਉਪਦੇਸੇ
2: ਆਚੂ ਕਾ ਨਿਰਭਉ ਹੈ ਬਸੇ
1: ਸਗਲ ਵਿਆਦ ਮਨ ਤੇ ਕੈ ਨਸੇ
2: ਜਿਸ ਕਾ ਸਾਧਨ ਕਿਰਪਾ ਧਾਰੀ
1: ਸਾਧ ਸੰਗ ਜਪ ਨਾਮ ਮੁਰਾਰੀ
2: ਥਿਤ ਪਾਈ ਚੂਕੇ ਭ੍ਰਮ ਗਵਨ
1: ਤੁਨ ਨਾਨਕ ਹਰ ਹਰ ਜਸ ਰਵਨਾ
2: ਨਿਰਗੁਣ ਆਪ ਸਰਗੁਣ ਭੀ ਓਹੀ
1: ਕਲਾ ਧਾਰ ਜਿਨ ਸਗਲੀ ਮੋਹੀ

0: ਵਿਚਾਰੇ
1: ਹਰ ਕੀ ਭਗਤ ਕਰੋ ਮਨ ਲਾਏ
0: ਮਨ ਬੰਸਤ ਨਾਨਕ ਫਲ ਪਾਏ
1: ਸੰਗ ਨ ਚਾਲਸ ਤੇਰੇ ਧਨਾ
0: ਤੂੰ ਕਿਆ ਲਪਟਾਵ ਹੈ ਮੂਰਖ ਮਨਾ
1: ਸੁਤ ਮੀਤ ਕਟੰਬ ਅਰਬੰਤਾ
0: ਇਨ ਦੇ ਕਹੋ ਤੁਮ ਕਵਨ ਸਨਾਤਾ
1: ਰਾਜ ਰੰਗ ਮਾਇਆ ਪਿਸਥਾ
0: ਇਨ ਦੇ ਕਹੋ ਕਵਨ ਚਟਕਾਰ
1: ਆਸ ਆਸਤੀ ਰਥ ਸਵਾਰੀ
0: ਝੂਠਾ ਡੰਭ ਝੂਠ ਪਾ ਸਾਰੀ
1: ਇਨ ਦੀ ਇਹ ਤੁਝੇ ਨਾ ਬੇਗਾਨਾ

0: ਨਿੰਦਾ ਕੋਈ
1: ਜਿਨ ਚਾਖਿਆ ਸੇ ਜਨ ਤਰਪਤਾਨ ਨੇ
0: ਪੂਰਨ ਪੁਰਖ ਨਹੀਂ ਡੋਲਾਨੇ
1: ਸੋ ਭਰ ਭਰੇ ਪ੍ਰੇਮ ਰਸ ਰੰਗ
0: ਉਪਜੇ ਚਾਉ ਸਾਧ ਕੈ ਸੰਗ
1: ਹਰੇ ਸਰਨ ਆਣ ਸਭ ਤਿਆਗ
0: ਅੰਤਰ ਪ੍ਰਗਾਸ ਅੰਦਨ ਲਿਵਲਾਗ
1: ਭਾਗੀ ਜਪਿਆ ਪ੍ਰਭ ਸੋਏ
0: ਨਾਨਕ ਨਾਮ ਰਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ
0: ਸਤਿਗੁਰ ਦੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਇਓ ਦਇਆ
0: ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ
0: ਜਨਮ ਮਰਨ ਦੁਖ ਪ੍ਰਭ ਗਇਆ
1: ਪੁੰਨੀ ਸ਼ਰਧਾ ਸਾ ਪੂਰੀ
0: ਪ੍ਰਭ ਰਹਾ ਸਤਸੰਗ ਹਜੂਰੀ
1: ਜਿਸ ਕਾ ਸਾਥਨ ਲਿਆ ਮਲਾਏ

0: ਕਿਉਂ ਬਿਸਰਿਆ ਜੇ ਅਗਨ ਮੈਂ ਰੱਖੇ।
1: ਗੁਰ ਪ੍ਰਸਾਦ ਕੋ ਬਿਰਲਾ ਲਾਖੇ।
0: ਉਹ ਕਿਉਂ ਬਿਸਰਿਆ ਜੇ ਬਿਖ ਤੇ ਕਾਢੇ।
1: ਜਨਮ ਜਨਮ ਕਾ ਟੂਟਾ ਗਾਢੇ।
0: ਗੁਰ ਪੂਰੇ ਤਤ ਇਹ ਬੁਝਾਇਆ।
1: ਪ੍ਰਭ ਆਪਣਾ ਨਾਨਕ ਜਨ ਧਿਆਇਆ।
0: ਆਜਨ ਸੰਤ ਕਰੋ ਹੋਇਓ ਕਾਮ।
1: ਕਾਮ ਤਿਆਗ ਜਪੋ ਹਰ ਨਾਮ।
0: ਸਿਮਰ ਸਿਮਰ ਸਿਮਰ ਸੁਖ ਪਾਵੋ।
1: ਕਾਮ ਜਪੋ ਬ੍ਰਹਿ ਨਾਮ ਜਪਾਵੋ।
0: ਭਗਤ ਭਾਏ ਤਰੀਏ ਸੰਸਾਰ।
1: ਬਿਨ ਭਗਤੀ ਤਨ ਹੋਸੀ ਚਾਰ।
0: ਸਭ ਕਲਿਆਣ ਸੁਖ ਨਿਧ ਨਾਮ।
1: ਮੂੜ ਜਾਤ ਪਾਏ ਬਿਸਰਾਮ।
0: ਸਗਲ ਦੁਖ ਕਾ ਹੋਵਤ ਨਾਸ।
1: ਨਾਨਕ ਨਾਮ ਜਪੋ ਗੁਣ ਤਾਸ।
0: ਸਭ ਜੀ ਪ੍ਰੀਤ ਪ੍ਰੇਮ ਰਸ ਚਾਓ।

0: ਸਭ ਵੈਕੁੰਠ ਮੁਕਤ ਮੋਖ ਪਾਏ,
1: ਏਕ ਨਿਮ ਕਰਕੇ ਗੁਣ ਗਾਏ,
0: ਮਨ ਕੋ ਰਾਜ ਭੋਗ ਵਡਿਆਈ,
1: ਹਰ ਕੇ ਨਾਮ ਕੀ ਕਥਾ ਮਨ ਭਾਈ,
0: ਬਹੁ ਭੋਜਨ ਕਾ ਪ੍ਰਸੰਗੀਤ,
1: ਰਸਨਾ ਜਪਤੀ ਹਰ ਹਰ ਨੀਤ,
0: ਸੋ ਕਰਨੀ ਸੋਭਾ ਧਨਵੰਤ,

0: ਮਨ ਚਲਤ ਆਪ ਕਰ ਨਿਹਾਰ
1: ਨਾਨਕ ਠਾਕੁਰ ਅਗਮ ਅਪਾਰ
0: ਮਨਾਸੀ ਸੁਖ ਆਪਨ ਆਸਨ
1: ਤਹ ਜਨ ਮਰਨ ਕਉ ਕਹਾ ਬਿਨਾਸਨ
0: ਪੂਰਨ ਕਰਤਾ ਪ੍ਰਭ ਸੋਇ
1: ਤਬ ਜਮ ਕੀ ਤ੍ਰਾਸ ਕਉ ਕਿਸ ਹੋਇ
0: ਰਬ ਅਵਗਤ ਅਗੋਚਰ ਪ੍ਰਭ ਏਕਾ
1: ਤਬ ਚਿਤ੍ਰ ਗੁਪਤ ਕਿਸ ਭੂਸ਼ਿਤ ਲੇਖਾ
0: ਨਾਥ ਨਿਰੰਜਨ ਅਗੋਚਰ ਗਾਦੇ
1: ਤਬ ਕੌਣ ਜੁਟੇ ਕੌਣ ਬੰਧਨ ਬਾਧੇ
0: ਆਪਣੇ ਆਪ ਹੀ ਅਚਰ
1: ਜਾ ਨਾਨਕ ਆਪਨ ਰੂਪ ਆਪ ਹੀ ਪਰਜਾ
0: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ
1: ਤੈ ਬਿਨ ਮੈਲ ਕਹੋ ਕਿਆ ਧੋਤਾ
0: ਨਿਰੰਜਨ ਨਿਰੰਕਾਰ ਨਿਰਵਾਣ
1: ਕੌਣ ਕੌਣ ਕੌਣ ਅਭਿਮਾਨ
0: ਸਰੂਪ ਕੇਵਲ ਜਗਦੀਸ਼।

0: ਪਦੀ ਆਪ ਕਥੇ ਆਪ ਸੁਣਨੇ ਹਾਰ
1: ਜਾਤ
0: ਭਾਵੇ ਤਾਂ ਸ੍ਰਿਸ਼ਟ ਉਪਾਏ
1: ਆਪਣੇ ਭਾਣੇ ਲੈ ਸਮਾਏ
0: ਤੁਮ ਤੇ ਭਿੰਨ ਨਹੀਂ ਕਛ ਹੋਏ
1: ਆਪਣੇ ਸੂਤ ਸਭ ਜਗਤ ਪਰੋਏ
0: ਰਾਖੋ ਪ੍ਰਭ ਜੀਓ ਆਪ ਬੁਝਾਏ
1: ਸਚ ਨਾਮ ਸੋਈ ਜਨ ਪਾਏ
0: ਹੋ ਸਮਦਰਸੀ ਤਤ ਕਾ ਬੇਤਾ
1: ਨਾਨਕ ਸਗਲ ਸ੍ਰਿਸ਼ਟ ਕਾ ਦੇਤਾ
0: ਜੰਤਰ ਸਭ ਤਾਂ ਕੇ ਹਾਰ
1: ਦੀਨ ਦਿਆਲ ਅਨਾਥ ਕੋ ਨਾਥ।

0: ਤੇਰੇ ਵਿਸ਼ਵਾਸ ਕਰ ਮਾਨਿਆ,
1: ਕਰਨ ਹਰ ਨਾਨਕ ਜਾਣਿਆ,
0: ਜਨ ਲਾਗਾ ਹਰ ਇੱਕ ਨਾਏ,
2: ਤਿਸ ਕੀ ਆਸ ਨਾ ਬਿਰਥੀ ਜਾਏ,
0: ਸੇਵਕ ਕੋ ਸੇਵਾ ਬਣਿਆਏ,
2: ਹੁਕਮ ਬੂਝ ਪਰਮ ਪਦ ਪਾਈ,
0: ਇਸ ਤੇ ਉਪਰ ਨਹੀਂ ਵਿਚਾਰ,
2: ਜਾ ਕੇ ਮਨ ਬਸਿਆ ਨਿਰੰਕਾਰ,
0: ਬੰਧਨ ਤੋਰ ਭੈ ਨਿਰਵੈਰ,
2: ਅਨੰਦਨ ਪੂਜੈ ਗੁਰ ਕੇ ਪੈਰ,
0: ਇਹ ਲੋਕ ਸੁਖੀ ਹੈ ਪਰ ਲੋਕ ਸਹੇਲੇ,
2: ਨਾਨਕ ਹਰ ਪ੍ਰਭ ਆਪੇ ਮੇਲੇ,
0: ਸਾਧ ਸੰਗ ਮਿਲ ਕਰੋ ਆਨੰਦ,
2: ਗੁਣ ਗਾਵੋ ਪ੍ਰਭ ਪਰਮਾਨੰਦ,
0: ਨਾਮ ਨਾਮ ਤਤ ਕਰੋ ਵਿਚਾਰ।

0: ਉਬਰੇ ਦੂਰ ਕਹਾ ਕੋ ਜਾਏ
1: ਉਬਰੇ ਰਾਖਨ ਹਾਰ ਧਿਆਏ
0: ਨਿਰਭਉ ਜਪੇ ਸਗਲ ਭਉ ਮਿਟਾਏ
1: ਪ੍ਰਭ ਕਿਰਪਾ ਤੇ ਪ੍ਰਾਣੀ ਜੁਟੈ
0: ਜਿਸ ਪ੍ਰਭ ਰਾਖੇ ਤਿਸ ਨਾਹੀ ਦੂਖ
1: ਨਾਮ ਜਪਤ ਮਨ ਹੋਵਤ ਸੁਖ
0: ਚਿੰਤਾ ਜਾਏ ਮਿਟੇ ਅਹੰਕਾਰ
1: ਤਿਸ ਜਨ ਕੋ ਕੋਇ ਨ ਪਹੁੰਚਨ ਹਾਰ
0: ਸਿਰ ਉਪਰ ਠਾਡਾ ਗੁਰ ਸੂਰਾ
1: ਨਾਨਕ ਤਾ ਕੇ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ
1: ਦਰਸ਼ਨ ਪੇਖਤ ਕੁਦਰਤ ਸ੍ਰਿਸ਼ਟ
0: ਅੰਨ ਕਮਲ ਜਾ ਕੇ ਅਨੂਪ
1: ਸਫਲ ਦਰਸ਼ਨ ਸੁੰਦਰ ਹਰ ਰੂਪ
0: ਸੇਵਾ ਸੇਵਕ ਪਰਵਾਨ
1: ਅੰਤਰਜਾਮੀ ਪੁਰਖ ਪ੍ਰਧਾਨ।

0: ਸਨ ਪਰਬਤ ਹੈ ਪਾਰ ਬ੍ਰਹਮ
1: ਜੈਸੀ ਆਗਿਆ ਤੈਸਾ ਕਰਮਾ
0: ਹੁਣ ਪਾਣੀ ਬਾਸ ਅੰਤਰ ਮਾਹੇ
1: ਚਾਰ ਕੁੰਡ ਤੈ ਨਿਸੇ ਸਮਾਹੀ
0: ਤੇ ਭਿੰਨ ਨਹੀਂ ਕੋ ਠਾਉ
1: ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪੁਰਾਨ ਸਿਮਰਤ ਮਹਿ ਦੇਖ
1: ਸਸੀ ਅਰਸੂਰ ਨਗੇ

0: ਆਪ ਅਲਾ ਕਰਤੂਤ ਅਤ ਨੀਕੀ
1: ਆਪੇ ਜਾਣੇ ਆਪਣੇ ਦੀ ਕੀ
0: ਆਪ ਸਾਜ ਧਾਰੀ ਸਭ ਸਾਜ
1: ਬੋਧ ਬੋਧ ਆਪਣ ਰੰਗ ਰਾਜ
0: ਆਖੀ ਗਤਮਿਤ ਕਹੀ ਨਾ ਜਾਏ
1: ਦੂਸਰ ਹੋਏ ਤਾਂ ਸੋਜੀ ਪਾਏ
0: ਖੁਦ ਕਾ ਕੀਆ ਸਭ ਪ੍ਰਵਾਨ
1: ਗੁਰ ਪ੍ਰਸਾਦ ਨਾਨਕੇ
0: ਜਾਣ ਜੋ ਜਾਣੇ ਤਿਸ ਦਾ ਸੁਖ ਹੋਏ
1: ਆਪ ਮਿਲਾਏ ਪ੍ਰਭ ਸੋਏ
0: ਬੋਧ ਅਨਵੰਤ ਕੁਲਵੰਤ।

0: ਪ੍ਰਭ ਕੀ ਉਸਤਤ ਕਰੋ ਸੰਤ ਮੀਤ
1: ਸਾਵਧਾਨ ਏਕਾਗਰ ਚੀਤ
0: ਰੁਕਮਣੀ ਸਹਿਜ ਗੋਬਿੰਦ ਗੁਣ ਨਾਮ
1: ਜਿਸ ਮਨ ਬਸੈ ਸਹੋਦ ਨਿਧਾਨ
0: ਹਰ ਵਿਸ਼ਾ ਤਾ ਕੀ ਪੂਰਨ ਹੋਏ
1: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਪ੍ਰਭ ਤੇ ਊਚ ਪਾਏ ਅਸਥਾਨ
1: ਹੋਰ ਨ ਹੋਵੇ ਆਵਨ ਜਾਨ
0: ਹਰ ਧਨ ਖਾਟ ਚੱਲੇ ਜਨ ਸੋਏ
1: ਨਾਨਕ ਜਿਸੇ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਧ ਨਵ ਨਿਧ

0: ਵਾਹਿਗੁਰੂ ਜੀ ਕੀ ਫਤਿਹ। ਜਗ
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਗਨ ਦਾ ਮਾਮਾ ਬਾਜਿਓ, ਪਰਿਓ ਨਿਸ਼ਾਨੈ ਕਾਹੋ। ਖੇਤ ਜੋ ਮਾਂਡਿਓ ਸੂਰਮਾ, ਅਵਜੂ ਜਨ ਖੋਦਾਓ ਦੇ ਮਹਾਂਵਾਕਾਂ ਅਨੁਸਾਰ। ਤੀਸਰਾ ਘੱਲੂਕਾਰਾ, ਜੂਨ 1984 ਦੇ ਸਮੁੱਖ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ। ਸੋ ਸਮੁੱਚੀਆਂ ਸੰਗਤਾਂ ਦੇ ਵੱਲੋਂ ਕਈ ਰੋਜ਼ਾ ਸੁਖਮਨੀ ਸਾਹਿਬ ਜੀ ਦੇ ਪਾਠ ਜਾਪ ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਆਰੰਭ ਕੀਤੇ ਹਨ। ਸੋ ਸਾਰੀਆਂ ਸੰਗਤਾਂ ਦਾ, ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਮੇਂ ਵਿੱਚੋਂ ਸਮਾਂ ਕੱਢ ਕੇ ਗੁਰੂ ਚਰਨਾਂ ਦੇ ਵਿੱਚ ਪਹੁੰਚ ਕੇ ਰੱਬੀ ਬਾਣੀ ਦੇ ਜਾਪ ਕੀਤੇ ਅਤੇ ਕਰਵਾਏ ਹਨ। ਸਤਿਗੁਰੂ ਜੀ ਸਮੂਹ ਸੰਗਤਾਂ ਨੂੰ, ਸਮੂਹ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ। ਸੋ ਸੰਗਤਾਂ ਨੂੰ ਬੇਨਤੀ ਹੈ, 6 ਜੂਨ ਸ਼ਨੀਵਾਰ ਨੂੰ ਜੋ ਇਸ ਅਸਥਾਨ ਤੋਂ ਸਨ ਫਰਾਂਸਕੋ ਦੀ ਧਰਤੀ 'ਤੇ ਪਾਤਸ਼ਾਹੀ ਰੈਲੀ, ਜੋ ਹਰ ਸਾਲ ਦੀ ਤਰ੍ਹਾਂ ਜੂਨ 1984 ਦੇ ਸਮੁੱਖ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅਤੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਤਸ਼ਾਹ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮੁੱਚੇ ਸਮਾਗਮ ਹੁੰਦੇ ਹਨ। ਸੋ ਆਪ ਜੀ ਨੇ ਉਹਨਾਂ ਉਸ ਰੈਲੀ ਦੇ ਵਿੱਚ ਜਿਨ੍ਹਾਂ ਨੇ ਸ਼ਾਮਿਲ ਹੋਣਾ ਹੈ, ਤਕਰੀਬਨ ਮੇਰੇ ਖਿਆਲ 'ਚ ਕਾਫੀ ਨਾਮ ਆ ਚੁੱਕੇ ਹਨ। ਸੋ ਸਮੁੱਚੇ ਪ੍ਰਬੰਧਕਾਂ ਦੇ ਵੱਲੋਂ ਇੱਕ ਬੱਸ ਦਾ ਪ੍ਰਬੰਧ ਕੀਤਾ ਗਿਆ ਹੈ, ਤਕਰੀਬਨ 7 ਵਜੇ ਉਹ ਬੱਸ ਇਸ ਅਸਥਾਨ ਤੋਂ ਚੱਲੇਗੀ। ਸੋ ਸੰਗਤਾਂ ਨੂੰ ਬੇਨਤੀ ਹੈ, ਸਮੇਂ ਸਿਰ ਪਹੁੰਚ ਕੇ ਆਪ ਜੀ ਨੇ ਸੋ ਸਮੁੱਚਾ ਸਹਿਯੋਗ ਬਖਸ਼ਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਧਰ ਰਾਗ ਆਸਾ ਮਹੱਲਾ ਪਹਿਲਾ, ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਸੋ ਧਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦਵਾਨੀ ਕੋ ਅਸੰਖਾ, ਕਿਤੇ ਤੇਰੇ ਵਾਹ ਬਣਿਹਾਰੀ। ਕਿਤੇ ਤੇਰੇ ਰਾਗ ਪਰੀ ਸਿਉਂ ਕਹੀਐ, ਕਿਤੇ ਤੇਰੇ ਗਾਵਣਿਹਾਰੀ। ਗਾਵਨ ਤੁਦਨੋ ਪਵਨ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੀ। ਗਾਵਨ ਤੁਦਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੀ। ਗਾਵਨ ਤੁਦਨੋ ਈਸ਼ਵਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੀ। ਗਾਵਨ ਤੁਦਨੋ ਇੰਦਰ ਇੰਦਰ ਆਸਨ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੀ। ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੀ। ਗਾਵਨ ਤੁਦਨੋ ਪੰਡਿਤ ਪੜਨ ਰਖੀ ਸੁਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਦਨੋ ਮੋਹਣੀਆਂ ਮਨ ਮੋਹਨ, ਸੁਰਗ ਮੱਛ ਪਿਆਲੇ। ਗਾਵਨ ਤੁਦਨੋ ਰਤਨੋ ਪਾਏ, ਤੇਰੇ 68 ਤੀਰਥ ਨਾਲੇ। ਗਾਵਨ ਤੁਦਨੋ ਜੋਤ ਮਹਾਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ। ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਦਨੋ ਗਾਵਨ ਜੋ ਤੁਦ ਪਾਵਨ, ਰੱਤੇ ਤੇਰੇ ਭਗਤ ਰਸਾਲੇ। ਹੋਰ ਕਿਤੇ ਤੁਦਨੋ ਗਾਵਨ, ਸੇ ਮੈਂ ਚਿਤਨ ਆਵਨ, ਨਾਨਕ ਕਿਆ ਵਿਚਾਰੀ। ਸੋਈ ਸੋਈ ਸਦਾ ਸੱਚ ਸਾਹਿਬ, ਸੱਚਾ ਸੱਚ ਹੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੇ ਰੰਗੀ ਪੰਥੀ ਕਰ ਕਰ ਜਨਸੀ ਮਾਇਆ ਜਨਿਉ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡਿਠਾ ਹੋਏ

ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮੈਂ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੌਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਮਿਣ ਸਿਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕਰਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ।

ਚਲਿਆ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਹੀ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਗ ਥਕੇ ਕੀਮਤ ਨਹੀਂ ਪਾਈ ਜੇ ਸਾ ਮਿਲਕੈ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨ ਜਾਈ ਨਾ ਹੋ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਈ ਨਾ ਕੋ ਹੋਵਾ ਨਾ ਕੋ ਹੋਏ ਜੇ ਵੜਿਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮਜਾਤ ਨਾਨਕ ਨਾਵੈ ਬਾਸਨਾਥ ਰਾਗੂ ਜੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ

ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਸ ਰਹਾਉ ਹਰ ਜਨ ਕੇ ਵਡਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗ ਜਿ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀ ਹੋ ਪਰਿਆ ਸੈਲ ਪੱਥਰ ਮੈਂ ਜਨ ਤਿਉ ਪਾਈ ਤਾਂ ਕਾ ਰਿਜਕ ਆਗਿਆ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਰਨ ਪਿਤਾ ਲੋਕ ਸੁਤ ਬਨਤਾ ਕੋਇ ਨ ਕਿਸਕੀ ਤਰਿਆ ਸਿਰ ਸਿਰ ਰਿਜਗ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊੜਿਆ ਵੈਸੈ ਕੋ ਸਾਉ ਤਿਸ ਪਾਛੈ ਬਚਰੀ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਥਰਿਆ ਜਨ ਨਾਨਕ ਬਲ ਬਲ ਸਤਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਅਸਾ ਮਹੱਲਾ ਚੌਥਾ ਸੋ ਪੁਰਖ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਗਮੀ ਅਪਾਰਾ ਸਭ ਤਿਹਾਵੈ ਸਭ ਤਿਹਾਵੈ ਤੁਰ ਜੀ ਹਰ ਸੱਚੇ ਸਿਰ ਜਨਿਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਤਿਹਾਵੋ ਸੰਤ ਹੋ ਜੀ ਸਭ ਦੁੱਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਏਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਤੁਧ ਜੀ ਜਰ ਨਾਨਕ ਤਿਨ ਕੁਰਬਾਣਾ ਹਰ ਤਿਹਾਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਪਹਿ ਜਨ ਹਰ ਥਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਤਿਹਾਇਆ ਜੀ ਤਿਨ ਕਾ ਪਉ ਸੌ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਜਿਨ ਹਰ ਤਿਹਾਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਪੜੈ ਵੋ ਸਿਮਰਤ ਸਾਸਤ ਜੀ ਕਰ ਕਿਰਿਆ ਖੜ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੋ ਜੇਵੜੇ ਵਰਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਪਾਵੈ ਸੋਈ ਥੀ ਸੀ ਜੋ ਤੂੰ ਦੇਹ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਤਿਹਾਇਆ ਜਿਸਨੂੰ ਕਿਰਪਾ ਕਰਹੇ ਤਿਰ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੋਹ ਗਵਾਇਆ ਤੁਦੇ ਆਪ ਵਿਛੂੜਿਆ ਆਪ ਮਿਲਾਇਆ ਤੂੰ ਦਰੀਆ ਹੋ ਸਭ ਤੁਝ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਾਹੀ ਜੀ ਜਨ ਸਭ ਤੇਰਾ ਖੇਲ ਵਿਜੋਗ ਮਲ ਵਿਛੁੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾ ਹੀ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਈ ਤੁਧ ਬਿਨ ਦੂਜਾ ਅਭਰ ਨ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇਆ ਸਮਹੱਲਾ ਪਹਿਲਾ।
ਤਿਤ ਸਰਵਰੜੈ ਪਹੀਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਜ ਵੋਹ ਪਗਨੀ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾਹੋ ਜਤੀ ਸਤੀ ਨੀ ਪੜਿਆ ਮੂਰਖ ਮੁਗਧਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਸਮਹੱਲਾ ਪੰਜਵਾ ਪਹੀ ਪ੍ਰਾਪਤ ਮਨੁੱਖ ਦੇਹੋਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗਜਾਮ ਲਾਗ ਭਵਜਲ ਤਰਨ ਕਹਿ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਕਬਿਓ ਬਾਚ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ ਹਮਰੀ ਕਰੋ ਹਾਥੇ ਰੱਛਾ ਪੂਰਨ ਹੋਈ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਵੈ ਤੁਮ ਕਹਾਵੋ ਆਪ ਹਾਥੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਇੱਛਾ ਨੇ ਕਰਦੈ ਕਰਿਐ ਸਵੈਰਨ ਕੋ ਵਾ ਸੰਘਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਭਰਣਾ ਤਿਹਾਉ ਜੋ ਵਰ ਚਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਦੈ ਮਜੈ ਉਬਰਿਐ ਵਰਨ ਕਾਲ ਕਾ ਤਰਾਸ ਨਿਵਰਿਐ ਹੁਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਤੁ ਜੋ ਕਰਿਓ ਰੱਛਾ ਰਾਖ ਲਿਹੋ ਮੋਹ ਰਾਖਣੇ ਹਾਰੀ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪੁਰੀ ਚਤਾ ਦਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾ ਜਛਨ ਉਪਜਾਇਓ ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋਹਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸੂਲਾ ਸਭ ਪਰ ਕਿਰਪਾ ਦਿਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੈ ਕੱਟ ਕੱਟ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਤਰ ਤਬ ਦੇਹ ਅਪਾਰਾ ਜਬ ਅਕਰਖ ਕਰ ਤੋ ਕਬਹੂ ਤੋ ਮੈਂ ਮਿਲਤ ਦੇ ਤਰ ਸਭ ਹੂੰ ਜੇ ਤੇ ਵਦਨ ਸ੍ਰਿੜ ਸਭ ਤਹਾਰੈ ਆਪ ਆਪਣੀ ਬੂਝ ਉਚਾਰੇ ਤੁਮ ਸਭੀ ਤੇ ਰਹਿਤ ਨਿਰਾਲਮ ਜਾਂਤ ਬੇਦ ਭੇਦ ਹਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਨੀਲ ਅਨਾਦ ਸੰਭੂ ਤਾਂ ਕਾ ਮੂਲ ਉਚਾਰਤ ਭੇਦਾ ਜਾਂ ਕੋ ਭੇਵ ਨਾ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂਲ ਕਹਿ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤਨੈ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿਵੇ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਈ ਭੂਪਾ ਅੰਡ ਜੇ ਰਸੇ ਤਜਕਿਨੀ ਕੁਝ ਖਾਨ ਬਹੁ ਰਚਦੀਨੀ ਕਹੂੰ ਫੂਲ ਰਾਜਾ ਵੈ ਬੈਠਾ ਕਹੂੰ ਸਿਮੜ ਪਿਓ ਸੰਕਰ ਕੈਠਾ ਸਗਰੀ ਸਿਰ ਦਿਖਾਏ ਚੰਪਾਵ ਆਦਿ ਜੁਗਾਦ ਸਰੂ ਸੁਯੰ ਭਾਵ ਅਵਰਛਾ ਮੇਰੀ ਤੁਮ ਕਰੋ ਸਿੱਖੋ ਵਾਰ ਸਿੱਖ ਸੰਘਰੋ ਦੁਸ਼ਟ ਜੇਤੇ ਉਠ ਪਾਤਾ ਸਗਲ ਮਲੇਸ਼ ਕਰੋ ਰਣ ਖਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਿਨਕੇ ਦੁੜ ਦੁਖਤ ਹਵੈ ਮਰੇ ਪੁਰਖ ਜਬਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਕਬਾਰ ਤਿਆਏ ਹੈ ਤਾਂ ਕੇ ਕਾਲ ਨਿਕਟਣ ਆਏ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ ਤਨ ਜਾਏ ਨਿਹਰ ਹੂੰ ਤਾਂ ਕੇ ਤਾਪ ਤਨ ਕਮੋ ਹਰ ਹੂੰ ਰਿਧ ਸਿਧ ਕਰਮੋ ਸਭ ਹੋਈ ਦੁੜਸ਼ਾ ਛਵੈ ਸਕੈ ਨਾ ਕੋਈ
एक बार जिन तुम्हें संभारा काल फास्ते ताहे उबारा जे नर नाम त्यारो कहा दार दुष दोग तेरा खड़ के तुम्हें शरण तिहारी आप हा दलो उबारी सर्व ठोर मोह सहाई दुष्ट दोग ते लिहो बचाई सवैया पहे गहे जब ते तुम रे तब ते को आंख तरे नहीं आने राम रहीम पुराण कुरान अनेक कह मत एक न मान्यो सिमृत शास्त्र वेद स्वैवो भेद कहे हम एक न जान्यो श्री स्पान कृपा तुमरी कार मैं ना कहो सब तोहे बखाने दो राम

ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਆਪਾਂ ਸਾਰੇ ਸੰਧਿਆ ਦੇ ਦੀਵਾਨਾਂ ਅੰਦਰ ਜੁੜ ਬੈਠੇ ਹਾਂ। ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸੋਦਰ ਰਹਿਰਾਸ ਆਨੰਦ ਮਧਾਵਣੀ ਜੀ ਕੇ ਪਾਠ ਉਪਰੰਤ ਆਰਤੀ ਸ਼ਬਦ ਕੀਰਤਨ ਦੇ ਵਿੱਚ ਆਪ ਨੇ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਕੀਰਤਨ ਦੀ ਇੱਥੇ ਸਮਾਪਤੀ ਹੈ। ਪਤੀ ਸਨਮਾਨਯੋਗ ਗਿਆਨੀ ਗੁਰਸੇਵਕ ਸਿੰਘ ਜੀ ਆਪ ਜੀ ਨੂੰ ਹੁਣ ਗੁਰਮਤਿ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ। ਦਾਸਰਿਆਂ ਨੂੰ ਬੁਲਾਓ ਜੀ। ਫਤਿਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਗੋਦ ਵਿੱਚ ਸੰਧਿਆ ਸਮੇਂ ਦੇ ਰਾਤਰੀ ਦੇ ਦੀਵਾਨ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਸਮੁੱਚੇ ਸਮਾਗਮ ਕਈ ਰੋਜ਼ਾ ਤੀਸਰਾ ਘੱਲੂਘਾਰਾ ਜੂਨ 1984 ਦੇ ਸਮੂਹਕ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ, ਜਿੱਥੇ ਸਮੁੱਚੇ ਸਮਾਗਮਾਂ ਦਾ ਆਗਾਜ਼ ਹੋਇਆ ਹੈ। ਰੱਬੀ ਬਾਣੀ ਸੰਗਤਾਂ ਦੇ ਵੱਲੋਂ ਸੁਖਮਨੀ ਸਾਹਿਬ ਜੀ ਦੇ ਜਾਪ, ਸੋਦਰ ਰਹਿਰਾਜ ਸਾਹਿਬ ਜੀ ਦੇ ਨਿਤਨੇਮ, ਭਾਈ ਸਾਹਿਬ ਹੋਰਾਂ ਦੇ ਜਥੇ ਪਾਸੋਂ ਭਾਈ ਸਾਹਿਬ ਭਾਈ ਓਮਕਾਰ ਸਿੰਘ ਜੀ, ਹਜ਼ੂਰੀ ਰਾਗੀ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਤੋਂ ਸ਼ਬਦ ਕੀਰਤਨ ਦੁਆਰਾ ਆਪ ਜੀ ਨੂੰ ਨਿਹਾਲ ਕੀਤਾ ਹੈ। ਸੋ ਅੱਜ ਸ਼ੁਕਰਾਨਾ ਕਰਦਿਆਂ ਹੋਇਆਂ ਸੇਵਕ ਪਰਿਵਾਰ, ਭਾਈ ਰਾਮ ਸਿੰਘ ਜੀ ਸਮੁੱਚੇ ਪਰਿਵਾਰ ਦੇ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਅਤੇ ਤਿੰਨੋਂ ਦਿਨ ਗੁਰੂ ਕੇ ਲੰਗਰਾਂ ਦੀਆਂ ਗੁਰੂ ਸਾਹਿਬ ਜੀ ਨੇ ਸਮੂਹ ਪਰਿਵਾਰ ਨੂੰ ਸੇਵਾਵਾਂ ਬਖਸ਼ਿਸ਼ ਕੀਤੀਆਂ ਹਨ। ਗੁਰੂ ਕਿਰਪਾ ਕਰੇ, ਸਤਿਗੁਰੂ ਜੀ ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਆਓ, ਚੱਲ ਰਹੀ ਲੜੀ ਵਾਰ ਜਿਹੜੀ ਪਾਵਨ ਬਾਣੀ ਦੀ ਕਥਾ ਆਪਾਂ ਆਰੰਭ ਕੀਤੀ ਸੀ, ਉਹਨੂੰ ਕੁਝ ਦਿਨ ਉੱਥੇ ਵਿਸ਼ਰਾਮ ਦੇ ਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸੁਖਮਨੀ ਸਾਹਿਬ ਜੀ ਦੇ ਵਿੱਚੋਂ ਅੱਠਵਾਂ ਸਲੋਕ ਗੁਰੂ ਕਿਰਪਾ ਸਦਕਾ ਪਾ ਆਰੰਭ ਕੀਤਾ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਪਾਵਨ ਅੱਠਵੇਂ ਸਲੋਕ ਦੀ ਜਿਹੜੀ ਚੌਥੀ ਪੌੜੀ, ਚੌਥਾ ਬੰਦ ਹੈ, ਉਹ ਆਪਾਂ ਸ਼ਰਵਣ ਕੀਤਾ ਹੈ। ਗੁਰੂ ਗਰੀਬ ਨਿਵਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪੂਰੇ ਅੱਠਵੇਂ ਸਲੋਕ ਦੇ ਵਿੱਚ ਪਾਤਸ਼ਾਹ ਜੀ ਨੇ ਬ੍ਰਹਮ ਗਿਆਨੀ ਦਾ ਜ਼ਿਕਰ ਕੀਤਾ ਹੈ। ਪਿਛਲੇ ਦਿਨੀ ਵੀ ਆਪਾਂ ਅਰਜ਼ ਕੀਤੀ ਕਿ ਬ੍ਰਹਮ ਗਿਆਨੀ ਇੱਕ ਅਵਸਥਾ ਦਾ ਨਾਮ ਹੈ। ਬ੍ਰਹਮ ਗਿਆਨੀ ਦਾ ਕੋਈ ਨਰ ਮਾਦਾ ਇਹ ਨਹੀਂ ਵੀ ਕੋਈ ਮਰਦ ਹੀ ਬ੍ਰਹਮ ਗਿਆਨੀ ਹੋ ਸਕਦਾ ਹੈ, ਤੇ ਜਿਹੜੀ ਅਵਸਥਾ ਹੈ ਉਹ ਕਿਸੇ ਦੀ ਵੀ ਹੋ ਸਕਦੀ ਹੈ। ਉਹ ਭਾਵੇਂ ਨਰ ਮਾਦਾ ਭਾਵ ਇਸਤਰੀ ਪੁਰਸ਼ ਹੈ, ਮਾਸੂਮ ਬੱਚਾ, ਬਜ਼ੁਰਗ, ਜਵਾਨ ਹੈ, ਧੀ ਬੱਚੀ, ਕੋਈ ਵੀ ਹੈ, ਮਾਤਾ ਹੈ, ਜਿਹੜਾ ਉਹਨੂੰ ਜਪੇਗਾ ਤੇ ਉਹਦੀ ਆਤਮਕ ਅਵਸਥਾ ਉੱਚੀ ਹੋਏਗੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਆਪਾਂ ਰੋਜ਼ ਜਪ ਬਾਣੀ ਵਿੱਚ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਜਿਹੜਾ ਉਹਨੂੰ ਮੰਨ ਲੈਂਦਾ ਤੇ ਜਿਹੜਾ ਉਹਦੇ ਮਾਰਗ ਤੇ ਚੱਲ ਪੈਂਦਾ ਹੈ, ਉਹਦੀ ਜਿਹੜੀ ਅੰਦਰਲੀ ਅਵਸਥਾ ਹੈ ਉਹ ਤੇ ਮੈਂ ਵੀ ਬਿਆਨ ਨਹੀਂ ਕਰ ਸਕਦਾ। ਗੁਰੂ ਸਾਹਿਬ ਜੀ ਨੇ ਆਰੰਭ ਦੇ ਵਿੱਚ ਹੀ ਗੱਲ ਇੱਕ ਦੀ ਕੀਤੀ ਹੈ। ਜਦੋਂ ਜਪਜੀ ਸਾਹਿਬ ਆਰੰਭ ਹੁੰਦਾ ਤੇ ਗੱਲ ਇੱਕ ਤੋਂ ਸ਼ੁਰੂ ਹੁੰਦੀ ਹੈ, ਤੇ ਸਤਿਗੁਰਾਂ ਨੇ ਉੱਥੇ ਇੱਕ ਵੀ ਅੱਖਰਾਂ ਵਾਲਾ ਨਹੀਂ ਲਿਖਿਆ, ਉੱਥੇ ਇੱਕ ਸਤਿਗੁਰਾਂ ਨੇ ਗੁਰਮੁਖੀ ਵਾਲਾ ਏਕਾ ਪਾਇਆ, ਜਿਹਦੇ ਹੋਰ ਕੋਈ ਅਰਥ ਨਹੀਂ ਹੋ ਸਕਦੇ। ਜੇ ਇੜੀ ਨੂੰ ਸਿਹਾਰੀ ਉੱਤੇ ਅਦਕ ਤੇ ਕੱਕਾ ਪਾਉਂਦੇ, ਇੱਕ ਓਅੰਕਾਰ ਇੱਦਾਂ ਲਿਖਦੇ ਤੇ ਹੋ ਸਕਦਾ ਹੈ ਵਿਦਵਾਨਾਂ ਨੇ ਆਪਣੀ ਮਤ ਅਨੁਸਾਰ ਉਹਦੇ ਬੜੇ ਅਰਥ ਕਰ ਲੈਣੇ ਸਨ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਮੁਖੀ ਵਾਲਾ ਇੱਕ ਅੰਕ ਲਿਖਿਆ ਆਰੰਭ ਦੇ ਵਿੱਚ ਹੀ। ਤੋ ਸਤਿਗੁਰਾਂ ਨੇ ਆਰੰਭ ਦੇ ਵਿੱਚ ਹੀ ਕਹਿ ਦਿੱਤਾ ਉਹ ਪਰਮਾਤਮਾ ਇੱਕ ਹੈ, ਉਹ ਨਾਸ ਤੋਂ ਰਹਿਤ ਹੈ, ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਵਿਆਪਕ ਹੈ, ਉਹਦਾ ਕਿਸੇ ਨਾਲ ਵੈਰ ਕੋਈ ਨਹੀਂ, ਉਹ ਵੈਰ ਤੋਂ ਰਹਿਤ ਹੈ ਤੇ ਉਹ ਡਰਦਾ ਵੀ ਨਹੀਂ ਹੈ, ਉਹ ਅਕਾਲ ਮੂਰਤ ਹੈ, ਭਾਵ ਉਹਦੀ ਕੋਈ ਮੂਰਤ ਨਹੀਂ, ਉਹਦਾ ਕੋਈ ਚਿਹਨ ਚੱਕਰ ਨਹੀਂ, ਉਹ ਸੁੱਤੇ ਸਿੱਧ ਉਹਦਾ ਪ੍ਰਕਾਸ਼ ਹੋਇਆ ਤੇ ਮਿਲਦਾ ਕਿਵੇਂ ਹੈ, ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਦੇ ਦੁਆਰਾ ਮਿਲਦਾ ਹੈ। ਉਸ ਤੋਂ ਬਾਅਦ ਮੇਰੇ ਸਤਿਗੁਰਾਂ ਨੇ ਅਗਲੀਆਂ ਪੌੜੀਆਂ ਦੇ ਵਿੱਚ ਜ਼ਿਕਰ ਕੀਤਾ ਉਹਦਾ ਆਕਾਰ ਵੀ ਕੋਈ ਨਹੀਂ ਹੈ, ਤੇ ਸਤਿਗੁਰਾਂ ਨੇ ਅੱਗੇ ਜਾ ਕੇ ਜ਼ਿਕਰ ਕੀਤਾ ਗਾਵੇ ਕੋ ਤਾਣ, ਕੋਈ ਉਹਨੂੰ ਉਸ ਮਾਲਕ ਨੂੰ ਗਾ ਰਿਹਾ ਹੈ। ਫਿਰ ਸਤਿਗੁਰੂ ਜੀ ਕਹਿੰਦੇ ਉਹ ਥਾਪਿਆ ਨਾ ਜਾਏ, ਉਹਨੂੰ ਇੱਕ ਜਗ੍ਹਾ ਸਥਾਪਿਤ ਨਹੀਂ ਕੀਤਾ ਜਾ ਸਕਦਾ। ਫਿਰ ਮਹਾਰਾਜ ਅਖੀਰ ਵਿੱਚ ਦੋ ਵਾਰੀ ਇਹ ਬਚਨ ਆਏ ਨੇ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਪੰਜਵੀਂ ਤੇ ਛੇਵੀਂ ਦੇ ਦੋਵੇਂ ਅਖੀਰਲੇ ਸੇਮ ਬਚਨ ਨੇ, ਜਿਹਦੇ ਤੋਂ ਇਹ ਗੱਲ ਸਿੱਧ ਹੁੰਦੀ ਹੈ
ਕਿ ਗੁਰਾ ਇੱਕ ਦੇਹ ਬੁਝਾਈ, ਬੁਝਾਈ ਦਾ ਮਤਲਬ ਹੁੰਦਾ ਵੀ ਮੈਨੂੰ ਸਮਝ ਦੇ ਦਿਓ। ਹੇ ਗੁਰੂ ਜੀ, ਸਤਿਗੁਰੂ ਜੀ, ਮੈਨੂੰ ਐਸੀ ਸਮਝ ਦਿਓ ਕਿ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਮੇਰੇ ਜੀਵਨ ਦੇ ਵਿੱਚੋਂ ਕਦੀ ਵੀ ਵਿਸਰੇ ਨਾ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਉਹ ਮੈਨੂੰ ਵੀ ਕਦੇ ਭੁੱਲੇ ਨਾ, ਮੈਨੂੰ ਕਦੇ ਜੀਵਨ ਵਿੱਚੋਂ ਵਿਸਰੇ ਨਾ। ਫਿਰ ਸਤਿਗੁਰੂ ਜੀ ਅੱਗੇ ਜਾ ਕੇ ਜ਼ਿਕਰ ਕਰਦੇ ਨੇ, ਸੁਣਿਆ ਸਿੱਧ ਪੀ ਸੁਰਨਾਥ। ਫਿਰ ਮਹਾਰਾਜ ਨੇ ਚਾਰ ਪੌੜੀਆਂ ਸੁਣਨ ਦੀਆਂ ਤੇ ਚਾਰ ਹੀ ਮੰਨਣ ਦੀਆਂ। ਜਦੋਂ ਸੁਣਨ ਤੋਂ ਬਾਅਦ ਮੰਨਿਆ ਤੇ ਮੰਨਣ ਤੋਂ ਬਾਅਦ ਫਿਰ ਜਿਹੜੇ ਗੁਰੂ ਦੇ ਦਰ ਤੇ ਜਾ ਕੇ ਪ੍ਰਵਾਨ ਹੋ ਗਏ। ਸਤਿਗੁਰੂ, ਵੇਖੋ ਗੁਰਬਾਣੀ ਕਿੰਨੀ ਤਰਤੀਬ ਨਾਲ ਲਿਖੀ ਹੈ। ਜਦੋਂ ਆਪਾਂ ਬਾਣੀ ਨੂੰ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਪੜ੍ਹਦੇ ਹਾਂ ਨਾ, ਇਕਾਗਰਤਾ ਦੇ ਨਾਲ, ਤੇ ਉਦੋਂ ਸਮਝ ਲੱਗਦੀ ਹੈ ਵੀ ਸਤਿਗੁਰਾਂ ਦੀ ਕਿੰਨੀ ਵੱਡੀ ਦੇਣ ਹੈ। ਤੋ ਸਤਿਗੁਰਾਂ ਨੇ ਅੱਜ ਵੀ ਪਾਵਨ ਜ਼ਿਕਰ ਕੀਤਾ ਹੈ, ਕਿਉਂਕਿ ਮਹਾਰਾਜ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ। ਜਿਹੜਾ ਰੱਬ ਜੀ ਨੂੰ, ਪਰਮਾਤਮਾ ਨੂੰ ਮੰਨ ਲੈਂਦਾ ਹੈ, ਉਹਦੀ ਆਤਮਕ ਅਵਸਥਾ ਕਿੰਨੀ ਕੁ ਉੱਚੀ ਹੋ ਗਈ ਹੈ, ਉਹ ਸੰਸਾਰ ਦੇ ਲੋਕ ਅੰਦਾਜ਼ੇ ਲਾ ਕੇ, ਗਿਣਤੀ ਲਾ ਕੇ ਉਸ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਕੋਈ ਦੱਸ ਨਹੀਂ ਸਕਦਾ ਹੈ। ਤੋ ਸਤਿਗੁਰੂ ਜੀ ਅੱਜ ਵੀ ਕਿਰਪਾ ਕਰਦੇ ਨੇ, ਕਿਉਂਕਿ ਅੱਜ ਹੈ 4 ਜੂਨ, ਤੇ 4 ਜੂਨ 1984 ਨੂੰ ਪਹਿਲਾ ਹਮਲਾ ਖੁੱਲ੍ਹ ਕੇ ਆਪਾਂ ਵਿਚਾਰਾਂ ਐਤਵਾਰ ਦੇ ਦੀਵਾਨਾਂ ਵਿੱਚ ਕਰਾਂਗੇ। ਜੂਨ 1984, 4 ਜੂਨ ਹੈ ਅੱਜ, ਤੇ 4 ਜੂਨ ਨੂੰ ਅੰਮ੍ਰਿਤ ਵੇਲੇ, ਹੁਣ ਪੰਜਾਬ ਦੀ ਧਰਤੀ ਤੇ ਅੰਮ੍ਰਿਤ ਵੇਲਾ ਹੋ ਚੁੱਕਿਆ ਹੈ। 4 ਜੂਨ ਅੰਮ੍ਰਿਤ ਵੇਲੇ ਪਹਿਲਾ ਗੋਲਾ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਭਾਰਤੀ ਫੌਜ ਨੇ ਦਾਗ ਦਿੱਤਾ ਸੀ। ਜਦੋਂ ਇਹਨਾਂ ਸ਼ਬਦਾਂ ਨੂੰ ਆਪਾਂ ਸੁਣਦੇ ਹਾਂ, ਜਦੋਂ ਆਪਾਂ ਪੜ੍ਹਦੇ ਹਾਂ, ਤੇ ਇਉਂ ਕਹਿ ਲਓ ਕਿ ਇੱਕ ਦਫਾ ਜਿਹਦੇ ਅੰਦਰ ਭਾਵਨਾ ਹੈ, ਸਰੀਰ ਦੇ ਵਿੱਚ ਝਰਨਾਹਟ ਜੀ ਛਿੜ ਜਾਂਦੀ ਹੈ। ਸਾਡੇ ਘਰ ਦੇ ਮੂਹਰੇ ਆ ਕੇ ਕੋਈ ਆਮ ਹੀ ਬੰਦਾ ਉੱਚਾ ਨੀਵਾਂ ਬੋਲੇ ਤੇ ਸਾਨੂੰ ਕਦੀ ਚੰਗਾ ਨਹੀਂ ਲੱਗਦਾ, ਖਾਸ ਕਰਕੇ ਇਹਨਾਂ ਮੁਲਕਾਂ ਵਿੱਚ ਤੇ ਕੋਈ ਬੋਲ ਹੀ ਨਹੀਂ ਸਕਦਾ। ਪਰ ਜੇ ਆਪਾਂ ਪੰਜਾਬ ਦੀ ਧਰਤੀ ਤੇ ਵੇਖੀਏ ਵੀ ਸਾਡੇ ਘਰ ਦਰਵਾਜ਼ੇ ਦੇ ਅੱਗੇ ਆ ਕੇ ਬੰਦਾ ਘੰਘੂਰੇ ਮਾਰੇ, ਗਾਲਾਂ ਕੱਢੇ ਜਾਂ ਹਮਲਾ ਕਰੇ ਸਾਡੇ ਘਰ ਤੇ, ਤੇ ਆਪਾਂ ਨੂੰ ਕਿੱਦਾਂ ਮਹਿਸੂਸ ਹੋਏਗਾ? ਪਰ ਉਹ ਤੇ ਇਉਂ ਕਹਿ ਲਓ ਉਹ ਮੁਕੱਦਸ ਅਸਥਾਨ ਹੈ ਜਿੱਥੇ ਕਿਸੇ ਦੇ ਵੀ ਆਉਣ ਦੀ ਮਨਾਹੀ ਨਹੀਂ ਹੈ, ਜਿੱਥੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਖੱਤਰੀ ਬ੍ਰਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਉਹ ਰੱਬੀ ਬਾਣੀ ਜਿੱਥੇ ਕਿ ਖੱਤਰੀ ਬ੍ਰਹਮਣ ਸੂਦ ਵੈਸ਼ ਚਾਰੇ ਧਰਮਾਂ ਦੇ ਲੋਕ ਆ ਸਕਦੇ ਨੇ, ਲੰਗਰ ਪ੍ਰਸ਼ਾਦਾ ਪਾਣੀ ਅਤੇ ਰੂਹਾਨੀਅਤ ਦੀ ਦਾਤ ਵੀ ਲੈ ਸਕਦੇ ਨੇ। ਤੇ ਇਉਂ ਕਹਿ ਲਓ ਵੀ ਕਿੰਨੀ ਜ਼ਾਲਮ ਬਿਰਤੀ ਹੋਏਗੀ ਉਹਨਾਂ ਲੋਕਾਂ ਦੀ, ਤੇ ਕਿੰਨੇ ਉਹ ਲੋਕ ਜ਼ਾਲਮ ਹੋਣਗੇ ਜਿਨ੍ਹਾਂ ਨੇ ਇਸ ਸਾਰੇ ਘਟਨਾ ਕਰਮ ਨੂੰ ਇੰਜ਼ਾਮ ਦਿੱਤਾ, ਸਾਰਿਆਂ ਨੇ ਸਲਾਹ ਮਸ਼ਵਰੇ ਦਿੱਤੇ, ਤੇ ਜਿਨ੍ਹਾਂ ਦੇ ਸਲਾਹ ਮਸ਼ਵਰਿਆਂ ਦੇ ਸਦਕਾ, ਸੈਨਾਂ ਦੇ ਸਦਕਾ ਜਿਨ੍ਹਾਂ ਨੇ ਦਸਖਤ ਕੀਤੇ, ਕਿਉਂਕਿ ਕਦੀ ਵੀ ਬਾਹਰੋਂ ਆ ਕੇ ਹਮਲਾਵਰ ਉਸ ਮੁਲਕ ਤੇ, ਇਉਂ ਕਹਿ ਲਓ ਪੰਜਾਬ ਇੱਕ ਬੜਾ ਵੱਡਾ ਦੇਸ਼ ਹੈ, ਤੇ ਉਹਦੇ ਵਿੱਚ ਕੋਈ ਦਿੱਲੀ ਆ ਕੇ ਦਖਲ ਅੰਦਾਜ਼ੀ ਓਨਾ ਚਿਰ ਨਹੀਂ ਕਰ ਸਕਦੀ ਜਿੰਨਾ ਚਿਰ ਪੰਜਾਬ ਦਾ ਲੀਡਰ, ਪੰਜਾਬ ਦੇ ਆਗੂ ਲੋਕ ਉਹਨਾਂ ਨੂੰ ਆਗਿਆ ਨਾ ਦੇਣ। ਇਹਦਾ ਮਤਲਬ ਸਾਰੀ ਸਹਿਮਤੀ ਕੀਤੀ ਗਈ, ਉਸ ਸਹਿਮਤੀ ਦਾ ਸਦਕਾ ਹੀ ਇਹ ਸਾਰਾ ਕੁਝ ਵਾਪਰਿਆ ਹੈ। ਗੁਰੂ ਕਿਰਪਾ ਕਰੇ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਚੁਣਿਆ ਗਿਆ, ਭਾਵੇਂ ਹੁਣ 16 ਜੂਨ ਨੂੰ ਆਉਣਾ ਹੈ, ਪਰ ਜਦੋਂ ਇਹ ਹਮਲਾ ਕੀਤਾ ਗਿਆ ਸੇਮ ਆਹੀ ਦਿਨ ਸਨ। 1 ਜੂਨ ਨੂੰ ਭਾਰਤੀ ਫੌਜ ਤਕਰੀਬਨ 6 ਲੱਖ, ਕਹਿਣਾ ਬੜਾ ਸੌਖਾ ਹੈ, ਸੁਣਨਾ ਬੜਾ ਸੌਖਾ ਹੈ, 6 ਲੱਖ ਭਾਰਤੀ ਫੌਜ 1 ਜੂਨ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਗਈ ਸੀ। 3 ਲੱਖ ਫੌਜ ਅੰਮ੍ਰਿਤਸਰ ਦੇ ਅੰਦਰ, ਇਹ ਮੈਂ ਨਹੀਂ ਕਹਿ ਰਿਹਾ, ਇਹ ਅੰਕੜੇ ਨੇ ਜਨਰਲ ਬਰਾੜ ਜਿਹੜਾ ਉਸ ਸਮੇਂ ਭਾਰਤੀ ਫੌਜ ਦਾ ਮੁਖੀਆ ਹੈ ਉਹ ਆਪਣੀ ਬੁੱਕ ਦੇ ਵਿੱਚ ਖੁਦ ਆਪ ਲਿਖਦਾ ਹੈ। ਕਹਿੰਦਾ 6 ਲੱਖ ਫੌਜ ਅਸੀਂ ਮੰਗਾਈ ਸੀ ਤੇ ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ, ਕਰਾਤੇ ਦੀਆਂ ਪਹਾੜੀਆਂ ਸਨ, ਤੇ 6 ਮਹੀਨੇ ਪੂਰੀ ਟ੍ਰੇਨਿੰਗ ਲੈਣ ਤੋਂ ਬਾਅਦ ਅਸੀਂ ਅੰਮ੍ਰਿਤਸਰ ਦੀ ਧਰਤੀ ਤੇ 1 ਜੂਨ ਨੂੰ ਪਹੁੰਚੇ ਸਾਂ, ਤੇ ਸਭ ਕੁਝ ਅਸੀਂ ਤਿਆਰੀ ਕੀਤੀ ਸੀ ਵੀ ਹਮਲਾ ਕਰਨਾ ਕਦੋਂ ਹੈ। ਹਮਲਾ ਮਈ ਵਿੱਚ ਵੀ ਕੀਤਾ ਜਾ ਸਕਦਾ ਸੀ, ਤੇ ਜੂਨ ਦਾ ਪੂਰਾ ਮਹੀਨਾ ਲੰਘਣ ਤੋਂ ਬਾਅਦ ਅੱਗੋਂ ਜੁਲਾਈ ਵਿੱਚ ਵੀ ਕੀਤਾ ਜਾ ਸਕਦਾ ਸੀ, ਪਰ ਇਹ ਹਮਲਾ ਡੇਟ ਸੇਮ ਚੁਣੀ ਗਈ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ,
ਤੇ ਸੰਗਤਾਂ ਨੇ ਬੜੀ ਉਤਸ਼ਾਹ ਦੇ ਨਾਲ ਆਉਣਾ ਹੈ ਤੇ ਅੱਤ ਦੀ ਗਰਮੀ ਹੋਣੀ ਹੈ ਤੇ ਸੂਰਜ ਨੇ ਅੱਗ ਵਰਸਾਉਣੀ ਹੈ ਤੇ ਕਿਉਂ ਨਾ ਆਪਾਂ ਇਸ ਮੌਕੇ ਹਮਲਾ ਕਰਕੇ ਇਹਨਾਂ ਸਿੱਖਾਂ ਨੂੰ ਰਹਿੰਦੀ ਦੁਨੀਆਂ ਤੱਕ ਇਹੋ ਜਿਹਾ ਸਬਕ ਸਿਖਾਈਏ ਕਿ ਇਹ ਮੁੜ ਕੇ ਸਾਡੇ ਵੱਲ ਮੂੰਹ ਨਾ ਕਰਨ। ਪਰ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਇਸ ਕੌਮ ਦਾ, ਇੱਥੇ ਤੇ ਮੀਰ ਮੰਨੂ ਵਰਗੇ ਵੀ ਹੱਥ ਖੜੇ ਕਰ ਗਏ ਤੇ ਉਹਨਾਂ ਗੁਰਸਿੱਖਾਂ ਦੇ ਕਦੀ ਬੋਲ ਪੜ੍ਹੀਏ, ਜਦੋਂ ਇਤਿਹਾਸ ਪੜ੍ਹਦੇ ਹਾਂ ਉਹ ਗਾਥਾਵਾਂ ਕਾਵਿ ਰਚਨਾ ਪੜ੍ਹਦੇ ਹਾਂ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸਵਾਏ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ। ਜਿਵੇਂ ਜਿਵੇਂ ਮੀਰ ਮੰਨੂ ਜ਼ੁਲਮ ਕਰਦਾ ਸੀ ਉਵੇਂ ਉਵੇਂ ਸਿੱਖ ਕੌਮ ਖਤਮ ਨਹੀਂ ਸਗੋਂ ਉਵੇਂ ਉਵੇਂ ਚੜ੍ਹਦੀ ਕਲਾ ਵੱਲ ਜਾ ਰਹੀ ਸੀ। ਜਿਵੇਂ ਜਿਵੇਂ ਜ਼ੁਲਮ ਹੋਇਆ ਇਸ ਕੌਮ ਤੇ ਇਸ ਪੰਥ ਤੇ ਵੇਖੋ ਦਿਨੋਂ ਦਿਨ ਇਹਦੀ ਚੜ੍ਹਦੀ ਕਲਾ ਹੋ ਰਹੀ ਹੈ। ਅੱਜ ਤੁਸੀਂ ਹਰਿਮੰਦਰ ਸਾਹਿਬ ਚਲੇ ਜਾਓ, ਤੁਹਾਨੂੰ ਮੱਥਾ ਟੇਕਣ ਦੇ ਲਈ ਤਕਰੀਬਨ 4 ਘੰਟੇ ਲਾਈਨ ਵਿੱਚ ਲੱਗਣਾ ਪਏਗਾ, 4 ਘੰਟੇ। ਤੇ ਜਿਨ੍ਹਾਂ ਦੀ ਭਾਵਨਾ ਹੈ ਉਹ 4-4, 5-5 ਘੰਟੇ ਖਲੋਤੇ ਵੀ ਰਹਿੰਦੇ ਨੇ ਕਿ ਆਏ ਆ ਮੱਥਾ ਟੇਕ ਕੇ ਨਮਸਕਾਰ ਕਰਕੇ ਜਾਵਾਂਗੇ, ਤੇ ਉਸ ਸਮੇਂ ਕਿੰਨਾ ਇਕੱਠ ਹੋਵੇਗਾ। ਤਾਂ ਉਹੀ ਦਿਨ ਚੁਣਿਆ ਗਿਆ, ਗੁਰੂ ਕਿਰਪਾ ਕਰੇ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸੀ। ਪਰ ਜ਼ਾਲਮ ਲੋਕ ਤਾਂ ਜ਼ੁਲਮ ਕਰਕੇ ਚਲੇ ਗਏ, ਉਜਾੜਨ ਵਾਲੇ ਖੁਦ ਉਜੜ ਗਏ, ਪਰ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਰਾਮਦਾਸ ਜੀ ਦੇ ਦਰ ਤੇ ਉਸ ਤੋਂ ਵੱਧ, ਅੱਜ ਉਸ ਤੋਂ ਦੁੱਗਣੀਆਂ ਰੌਣਕਾਂ ਨੇ, ਜਿਉਂਦੀਆਂ ਤਿਉਂ ਨੇ। ਕਿਉਂਕਿ ਜਿਹੜਾ ਹੋਇਆ ਹੀ ਹਰੀ ਦਾ ਮੰਦਰ ਤੇ ਹਰੀ ਦੇ ਮੰਦਰ ਤੇ ਕਦੀ ਉਜਾੜ ਨਹੀਂ ਹੋ ਸਕਦੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਜਿਹੜੀ ਬਾਣੀ ਆਪਾਂ ਪੜ੍ਹ ਰਹੇ ਹਾਂ, ਜਿਹੜੀ ਬਾਣੀ ਨੂੰ ਆਪਾਂ ਮੱਥਾ ਟੇਕਦੇ ਹਾਂ, ਜਾਂ ਜਿਹੜੇ ਸ਼ਬਦਾਂ ਦੀ ਆਪਾਂ ਹੁਣ ਵਿਆਖਿਆ ਕਥਾ ਗੁਰੂ ਸਾਹਿਬ ਨੇ ਕਰਵਾਉਣੀ ਹੈ, ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਸਨਾ ਤੇ ਹਿਰਦੇ ਵਿੱਚੋਂ ਉਚਾਰਨ ਕੀਤੀ ਹੈ। ਜੋ ਜੋ ਬਾਣੀ ਵਿੱਚ ਲਿਖਿਆ, ਜੋ ਜੋ ਵੀ ਉਪਦੇਸ਼ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਪੂਰੀ ਮਾਨਵਤਾ ਤੇ ਮਨੁੱਖਤਾ ਨੂੰ ਬਖਸ਼ਿਆ ਹੈ, ਅਸੀਂ ਗੁਰੂ ਸਾਹਿਬ ਦੇ ਕੋਲ ਬਹਿ ਕੇ ਤੁਸੀਂ ਕੁਝ ਵੀ ਨਾ ਬੋਲੋ, ਚੌਂਕੜਾ ਮਾਰ ਕੇ ਬਹਿ ਜਾਓ, ਕੁਛ ਵੀ ਨਾ ਬੋਲੋ, ਫਿਰ ਵੀ ਜੇ ਗੁਰੂ ਸਾਹਿਬ ਦੇ ਕੋਲ ਆਪਾਂ ਬਹਿ ਜਾਈਏ, ਮਨ ਵਿੱਚ ਕੁਛ ਵੀ ਖਿਆਲ ਲਿਆਓ, ਜੋ ਵੀ ਸੋਚੋ, ਤੁਹਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਉਹ ਉੱਤਰ ਮਿਲੇਗਾ, ਪਰ ਭਾਵਨਾ ਹੋਵੇ। ਸਤਿਗੁਰੂ ਪਾਤਸ਼ਾਹ ਮਿਹਰ ਕਰ ਰਹੇ ਨੇ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ। ਹੁਣ ਜਦੋਂ ਆਪਾਂ ਇਹ ਸ਼ਬਦ ਪੜ੍ਹਦੇ ਹਾਂ, ਗੁਰਮੁਖ ਪਿਆਰੇ ਬੰਦਗੀ ਵਾਲੇ ਬੜੇ ਹੋਏ ਨੇ, ਕਿਉਂਕਿ 1978 ਦਾ ਉਹ ਸਾਰਾ ਵਾਕਿਆ ਵਾਰ ਵਾਰ ਮੇਰੇ ਜੇਨ ਵਿੱਚ ਤਾਂ ਆਉਂਦਾ ਕਿਉਂਕਿ ਦਿਨ ਉਹੀ ਚੱਲ ਰਹੇ ਨੇ ਤੇ ਮੇਰਾ ਧਿਆਨ ਵਾਰ ਵਾਰ ਉੱਧਰ ਹੀ ਜਾਂਦਾ ਹੈ। ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਤੇ 1978 ਦੇ ਵਿੱਚ ਜਿਹੜਾ ਸਾਰਾ ਸਾਕਾ ਘਟਨਾ ਕਰਮ ਹੋਇਆ, ਇਹ ਸਾਰਾ ਸਰਕਾਰੀ ਸਹਿਤ ਵੀ ਹੋਇਆ ਸੀ ਤੇ ਨਿਰੰਕਾਰੀ ਗੁਰਬਚਨਾ ਸੀ ਜਿਹੜਾ ਉਹਨੂੰ ਤਿਆਰ ਕਰਕੇ ਭੇਜਿਆ ਸੀ। ਪਰ ਉਸ ਤੋਂ ਪਹਿਲੋਂ ਜਿਹੜੇ ਸੰਤ ਕਰਤਾਰ ਸਿੰਘ ਜੀ ਸਨ, ਮਹਾਂਪੁਰਸ਼ ਬੜੇ ਬੰਦਗੀ ਵਾਲੇ, ਉਹਨਾਂ ਨੇ ਸਾਰਾ ਕੁਝ ਉਹ ਪਲੇਟਫਾਰਮ ਕਹਿ ਲਓ ਤਿਆਰ ਕਰ ਦਿੱਤਾ ਸੀ, ਪਰ ਉਹ ਕਿਸੇ ਕਾਰ ਐਕਸੀਡੈਂਟ ਵਿੱਚ, ਦੁਰਘਟਨਾ ਦੇ ਵਿੱਚ ਉਹ ਅਕਾਲ ਚਲਾਣਾ ਕਰ ਗਏ। ਪਰ ਉਸ ਤੋਂ ਪਹਿਲੋਂ ਉਹ ਸਾਰਾ ਕੁਝ ਇੱਕ ਇਹੋ ਜਿਹੀ ਸੰਸਥਾ, ਇਹੋ ਜਿਹਾ ਮੁਕਾਮ ਉਹ ਤਿਆਰ ਕਰਕੇ ਚਲੇ ਗਏ ਤੇ ਉਸ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਦਸਤਾਰਬੰਦੀ ਕੀਤੀ ਗਈ ਤੇ ਉਹਨਾਂ ਨੂੰ ਪਤਾ ਵੀ ਸੀ, ਉਹਨਾਂ ਨੇ ਆਪਣੇ ਹੁੰਦਿਆਂ ਹੀ ਇਹ ਨਿਸ਼ਾਨਦੇਹੀ ਕਹਿ ਲਓ ਜਾਣ ਪਹਿਚਾਣ ਕਰ ਲਈ ਸੀ ਕਿ ਅੱਗੋਂ ਕੌਮ ਦਾ ਪ੍ਰਚਾਰ ਕਰਨ ਵਾਲਾ ਤੇ ਵਾਂਗ ਡੋਰ ਸਾਂਭਣ ਵਾਲੇ ਨੇ ਜਿਹੜਾ ਸਿਰਫ ਇਹੀ ਯੋਧਾ ਹੋ ਸਕਦਾ ਹੈ। ਤੋ ਜਿਵੇਂ ਜਿਵੇਂ ਅੱਗੋਂ ਨਿਰੰਕਾਰੀ ਵੀ ਗੁਰੂ ਡੰਮ ਉਹਨਾਂ ਨੇ ਆਪਣਾ ਚਲਾਇਆ, ਅੱਜ ਦੇ ਸਮੇਂ ਦੇ ਵਿੱਚ ਕਿੰਨਾ ਗੁਰੂ ਡੰਮ ਹੈ, ਕਿੰਨਾ ਪਖੰਡ ਹੈ, ਕਿਹੜੀ ਸੰਸਥਾ, ਕਿਹੜਾ ਬਾਬਾ ਹੈ ਜਿਹੜਾ ਵਿਰੋਧ ਕਰਦਾ ਹੈ, ਕਿਹੜਾ ਹੈ ਜਿਹੜਾ ਉੱਠ ਕੇ ਵਿਰੋਧ ਕਰੇ ਕਿ ਤੁਸੀਂ ਆਹ ਕੁਝ ਕਿਉਂ ਕਰ ਰਹੇ ਹੋ। ਸਭ ਆਪੋ ਆਪਣਾ ਡੇਰਾਵਾਦ ਚਲਾ ਰਹੇ ਨੇ, ਚੁੱਪ ਚਾਪ ਬੈਠੇ ਨੇ, ਸਭ ਕਹਿੰਦੇ ਵੀ ਆਪੋ ਆਪਣਾ ਕੰਮ ਚੱਲ ਰਿਹਾ, ਜੋ ਕੁਝ ਹੁੰਦਾ ਆਪਾਂ ਲੈਣਾ ਕੀ ਹੈ। ਪਰ ਸੰਤ ਬਾਬਾ ਜਰਨੈਲ ਸਿੰਘ ਜੀ ਚੁੱਪ ਕਰਕੇ ਨਹੀਂ ਬੈਠੇ, ਨਿਰੰਕਾਰੀ ਗੁਰਬਚਨੇ ਨੇ ਅੰਮ੍ਰਿਤਸਰ ਦੀ ਧਰਤੀ ਤੇ ਰੇਲਵੇ ਸਟੇਸ਼ਨ ਦੇ ਲਾਗੇ ਬਲਾਕ ਬੀ ਕਲੋਨੀ ਹੈ ਜਿਹੜੀ, ਜਿਹੜੇ ਉੱਥੋਂ ਦੇ ਰਹਿਣ ਵਾਲੇ ਨੇ, ਉੱਥੇ ਇਹਨਾਂ ਨੇ ਆਪਣਾ ਬੜਾ ਵੱਡਾ ਇੱਕ ਨਿਰੰਕਾਰੀ ਸੰਮੇਲਨ ਸ਼ੁਰੂ ਕੀਤਾ ਸੀ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਜੀਵਨ ਸਿੰਘ ਉਮਰਾ ਨੰਗਲ ਉਹਨੂੰ ਵੀ ਤਾੜਨਾ ਕੀਤੀ
ਕਿ ਇਹਨਾਂ ਨੂੰ ਰੋਕੋ ਤੁਸੀਂ ਜਾ ਕੇ, ਕਿ ਅੱਜ ਹੈ ਕਿਸੇ ਵਿੱਚ ਇੰਨੀ ਹਿੰਮਤ? ਕਈ ਦਫ਼ਾ ਮੈਂ ਸੋਚਦਾ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਸਿਰਫ਼ ਇੱਕ ਏਟੀਐਮ ਦੇ ਤੌਰ 'ਤੇ ਕੈਸ਼ ਹੀ ਕਰ ਰਹੇ ਨੇ, ਪਰ ਹੈ ਹਿੰਮਤ ਕਿਸੇ ਵਿੱਚ ਵੀ ਇੰਨਾ ਡੰਮ ਗੁਰੂ, ਇੰਨਾ ਪਖੰਡ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਕਿਵੇਂ ਇਹ ਲੋਕ ਗਾਣੇ ਤੱਕ ਗਾ ਰਹੇ ਨੇ? ਬਾਣੀ ਗਾਉਣੀ ਚਾਹੀਦੀ ਹੈ, ਗੁਰੂ ਦੇ ਸ਼ਬਦ ਗਾਉਣੇ ਚਾਹੀਦੇ ਨੇ। ਚਲੋ ਆਪਾਂ ਐਤਵਾਰ ਦੇ ਦੀਵਾਨਾਂ ਵਿੱਚ ਕੋਸ਼ਿਸ਼ ਕਰਾਂਗੇ, ਗੁਰੂ ਕਿਰਪਾ ਕਰੇ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਏ ਕੋ ਪਰਿਆਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਹੜਾ ਬ੍ਰਹਮ ਦੇ ਨਾਲ ਜੁੜ ਜਾਂਦਾ ਹੈ, ਜਿਹਨੂੰ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ, ਤੇ ਇਉਂ ਕਹਿ ਲਓ ਉਹ ਬ੍ਰਹਮ ਗਿਆਨੀ ਦੀ ਸਿਰਫ ਤੇ ਸਿਰਫ ਏਕ ਉੱਪਰ ਆਸ। ਆਸ ਦਾ ਮਤਲਬ ਹੁੰਦਾ ਹੈ ਆਸਰਾ, ਭਰੋਸਾ, ਯਕੀਨ। ਉਹਦਾ ਸਿਰਫ ਤੇ ਸਿਰਫ ਭਰੋਸਾ ਇੱਕ ਅਕਾਲ ਪੁਰਖ ਤੇ ਹੁੰਦਾ ਹੈ ਜਿਹਨੂੰ ਬ੍ਰਹਮ ਦਾ ਗਿਆਨ ਹੋ ਜੇ, ਤੇ ਜਿਹਨੂੰ ਬ੍ਰਹਮ ਦਾ ਗਿਆਨ ਨਹੀਂ ਨਾ, ਉਹ ਬਾਹਰਲੀ ਤੌਰ ਤੇ ਉਹਦਾ ਲੀੜਾ ਕੱਪੜਾ ਹੀ ਬ੍ਰਹਮ ਗਿਆਨੀ ਹੈ, ਉਹਦੀ ਗੱਡੀ ਬ੍ਰਹਮ ਗਿਆਨੀ ਹੈ, ਉਹ ਆਪ ਬ੍ਰਹਮ ਗਿਆਨੀ ਨਹੀਂ। ਮਹਾਰਾਜ ਤੇ ਗੱਲ ਹੀ ਸਾਰੀ ਅੰਦਰ ਦੀ ਕਰਦੇ ਨੇ। ਹੁਣ ਜਦੋਂ ਆਪਾਂ ਗੁਰਬਾਣੀ ਦੀ ਵਿਆਖਿਆ ਵਰਤਮਾਨ ਸਮੇਂ ਨੂੰ ਵਾਚ ਕੇ ਜਦੋਂ ਕਰਦੇ ਹਾਂ ਨਾ, ਵਰਤਮਾਨ ਸਮੇਂ ਨੂੰ ਨਾਲ ਲੈ ਕੇ ਚੱਲਦੇ ਹਾਂ, ਤੇ ਉਦੋਂ ਕਈ ਦਫ਼ਾ ਇਹ ਗੱਲਾਂ ਓਪਰੀਆਂ, ਤਰਕ, ਤਵੇ, ਪਖੰਡ ਲੱਗਦੀਆਂ ਨੇ। ਪਰ ਜਿਹੜੇ ਸੁਹਿਰਦ ਨੇ, ਜਿਹੜੇ ਗੁਰਬਾਣੀ ਨੂੰ ਪਿਆਰ ਕਰਦੇ ਨੇ, ਉਹ ਸਮਝਦੇ ਨੇ ਕਿ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਸੱਚ ਨੇ। ਬ੍ਰਹਮ ਗਿਆਨੀ ਏਕ ਉੱਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦੀ ਇੱਕ ਅਕਾਲ ਪੁਰਖ, ਵਾਹਿਗੁਰੂ ਤੇ ਗੁਰਮੁਖ ਦੀ ਆਸ ਹੁੰਦੀ ਹੈ, ਤੇ ਉਹਦਾ ਕਦੀ ਵੀ ਬਿਨਾਸ਼ ਨਹੀਂ ਹੁੰਦਾ। ਸਰੀਰ ਹੈ ਉਹ ਭਾਵੇਂ ਸਰੀਰ ਤੇ ਜਿਹਦਾ ਵੀ ਹੈ, ਸਰੀਰ ਨੇ ਤੇ ਨਾਸ ਹੋਣਾ ਹੀ ਹੋਣਾ। ਗੱਲ ਹੋ ਰਹੀ ਹੈ ਅੰਦਰਲੀ ਅਵਸਥਾ ਦੀ। ਉਸ ਬ੍ਰਹਮ ਗਿਆਨੀ ਦੀ ਇੰਨੀ ਕੁ ਉੱਚੀ ਕੁ ਆਤਮਕ ਅਵਸਥਾ ਬਣ ਜਾਂਦੀ ਹੈ, ਭਾਵ ਉਸ ਅਵਸਥਾ ਤੋਂ ਉਹਨੂੰ ਕੋਈ ਡੁਲਾ ਨਹੀਂ ਸਕਦਾ। ਡਿਗੈ ਨਾ ਡੋਲੇ, ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਸਰੀਰਕ ਤੌਰ ਤੇ ਵੀ ਉਹ ਨਹੀਂ ਡੋਲਦਾ, ਤੇ ਮਾਨਸਿਕ ਤੌਰ ਤੇ ਵੀ, ਆਤਮਕ ਤੌਰ ਤੇ ਵੀ ਨਹੀਂ ਡੋਲਦਾ। ਮਰ ਕਹਿੰਦੇ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਹਮੇਸ਼ਾ ਹੀ ਗਰੀਬੀ ਹੁੰਦੀ ਹੈ। ਗਰੀਬੀ ਦਾ ਮਤਲਬ ਨਿਮਰਤਾ, ਬੜੀ ਅਧੀਨਗੀ ਹੁੰਦੀ ਹੈ। ਉਹਦੇ ਕੋਲ ਜਿਹੜਾ ਵੀ ਆਉਂਦਾ ਉਹਨੂੰ ਇੱਕੋ ਹੀ ਨਜ਼ਰ ਨਾਲ ਵੇਖਦੇ ਨੇ। ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਕੋਲ ਜਲਾਲਾਬਾਦ ਪੱਛਮੀ ਜ਼ਿਲ੍ਹਾ ਫਿਰੋਜ਼ਪੁਰ ਸੰਤਾਂ ਦੇ ਕੋਲ ਇੱਕ ਹੁਕਮ ਚੰਦ ਨਾਮ ਦਾ ਵਿਅਕਤੀ ਆਇਆ, ਦੀਵਾਨ ਸਜੇ ਸਨ। ਗੁਰਦੁਆਰਾ ਸਿੰਘ ਸਭਾ ਅੱਜ ਵੀ ਬਣਿਆ ਜਲਾਲਾਬਾਦ ਵਿਖੇ। ਦੀਵਾਨ ਸਜੇ ਨੇ ਸੰਤ ਜੀ ਕਥਾ ਕਰ ਰਹੇ ਨੇ, ਦੀਵਾਨ ਦੀ ਸਮਾਪਤੀ ਹੋਈ, ਰੋਂਦਾ ਦੁਹੱਥੜੇ ਮਾਰਦਾ। ਸੰਤ ਕਹਿੰਦੇ ਭਾਈ ਕੀ ਹੋਇਆ ਤੈਨੂੰ? ਕਹਿੰਦਾ ਜੀ ਹੁਕਮ ਚੰਦ ਲਾ ਲੈਣਾ ਜਿਹੜਾ ਉਹ ਮੇਰੀ ਧੀ ਨੂੰ ਚੁੱਕ ਕੇ ਲੈ ਗਿਆ ਹੈ। ਅਮੀਰ ਧਨਾੜ ਬੰਦਾ ਹੈ, ਵੇਖੋ ਹਿੰਦੂ ਦੀ ਧੀ ਨੂੰ ਹਿੰਦੂ ਹੀ ਚੁੱਕ ਕੇ ਲੈ ਗਿਆ। ਅੱਜ ਦੇ ਸਮੇਂ ਦੇ ਵਿੱਚ ਅਗਲਾ ਕਹੇਗਾ ਆਪਾਂ ਕੀ ਲੈਣਾ, ਹਿੰਦੂ ਨੇ ਹਿੰਦੂ ਆਪੇ ਆਪਣਾ ਕੰਮ ਨਿਬੇੜਨ, ਸਾਨੂੰ ਇਹਦੇ ਨਾਲ ਕੀ ਬਹੁ ਵਾਸਤਾ। ਜਿਹੜੇ ਸੰਤਾਂ ਨੂੰ ਓਪਰੀ ਨਜ਼ਰ ਨਾਲ ਵੇਖਦੇ ਨੇ ਉਹਨਾਂ ਦੇ ਧਿਆਨ ਹਿੱਤ ਹੈ। ਰੋਂਦਾ ਆਇਆ ਕਹਿੰਦਾ ਜੀ ਮੇਰੀ ਬੱਚੀ ਧੀ ਨੂੰ ਚੁੱਕ ਕੇ ਲੈ ਗਏ ਨੇ। ਤੇ ਸੰਤ ਜੀ ਕਹਿਣ ਲੱਗੇ ਰੋ ਨਾ, ਕੋਈ ਗੱਲ ਨਹੀਂ, ਸ਼ਾਮ 5 ਵਜੇ ਤੋਂ ਪਹਿਲਾਂ ਤੇਰੀ ਧੀ ਨਹੀਂ ਉਹ ਸਾਡੀ ਧੀ ਹੈ, ਤੇਰੇ ਘਰੇ ਪਹੁੰਚ ਜਾਏਗੀ। ਸਿੰਘਾਂ ਨੂੰ ਭੇਜਿਆ ਤੇ ਹੁਕਮ ਚੰਦ ਨੂੰ ਨਾਲ ਦੀ ਨਾਲ ਨੂੜ ਕੇ ਲਿਆਂਦਾ, ਤੇ ਧੀ ਨੂੰ 5 ਵਜੇ ਤੋਂ ਪਹਿਲਾਂ ਉਸ ਹੁਕਮ ਚੰਦ ਦੇ ਘਰੇ ਭੇਜ ਦਿੱਤਾ ਗਿਆ, ਤੇ ਜਿਹੜਾ ਲਾਲ ਚੰਦ ਹੈ ਉਹਨੂੰ ਸੋਧਾ ਵੀ ਲਾਇਆ ਗਿਆ, ਤੇ ਅੱਗੇ ਤੋਂ ਹੋਰ ਕਈਆਂ ਨੂੰ ਕੰਨ ਹੋ ਗਏ। ਬ੍ਰਹਮ ਗਿਆਨੀ ਦੇ ਵਿੱਚ ਜਿੱਥੇ ਨਿਮਰਤਾ ਵੀ ਅਤ ਦਰਜੇ ਦੀ ਹੁੰਦੀ ਹੈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਕੌਮ ਨੂੰ, ਆਪਾਂ ਸ਼ਾਇਦ ਕੱਲ੍ਹ ਅਰਜ਼ ਕੀਤੀ ਸੀ, 5 ਤਖੱਲਸ਼ ਦਿੱਤੇ ਨੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਸਿੱਖ ਵੀ ਹੈ, ਕਲੰਗੀਧਰ ਦਸ਼ਮੇਸ਼ ਪਾਤਸ਼ਾਹ ਜੀ ਕਹਿੰਦੇ ਇਹ ਸਿੰਘ ਵੀ ਹੈ, ਮਹਾਰਾਜ ਕਹਿੰਦੇ ਜਿੱਥੇ ਸਿੰਘ ਹੈ ਇਹ ਸੰਤ ਵੀ ਹੈ, ਇਹ ਸਿਪਾਹੀ ਵੀ ਹੈ, ਇਹ ਖਾਲਸਾ ਵੀ ਹੈ। ਜਦੋਂ ਕਿਤੇ ਸਿੱਖ ਦੀ ਲੋੜ ਪੈਂਦੀ ਹੈ ਤਾਂ ਇਹ ਗੁਰੂ ਦੀ ਸਿੱਖਿਆ ਮੁਤਾਬਕ ਚੱਲਦਾ, ਤੇ ਜਦੋਂ ਕਿਤੇ ਇਸ ਸਿੱਖ ਨੂੰ ਪਤਾ ਚੱਲਦਾ ਕਿ ਹੁਣ ਇਕੱਲੀ ਸਿੱਖਿਆ ਨਾਲ ਗੱਲ ਨਹੀਂ ਬਣਨੀ, ਫਿਰ ਸਿੰਘ ਸ਼ੇਰ ਵੀ ਬਣ ਜਾਂਦਾ ਹੈ, ਫਿਰ ਇਹ ਸਿਪਾਹੀ ਵੀ ਬਣ ਜਾਂਦਾ ਹੈ, ਇਹ ਸੰਤ ਵੀ ਬਣ ਜਾਂਦਾ, ਇਹ ਖਾਲਸਾ ਬਣ ਕੇ ਵੀ ਫਿਰ ਆਪਣਾ ਰਾਜ ਭਾਗ ਕਰਨ ਜਾਣਦਾ ਹੈ। ਤੋ ਮਹਾਰਾਜ ਕਹਿੰਦੇ ਬ੍ਰਹਮ

ਨਹੀਂ ਪੋ ਸਕਦੀ। ਸੰਤ ਬਾਬਾ ਅਤਰ ਸਿੰਘ ਜੀ ਨੂੰ ਕਿਸੇ ਨੇ ਮਾਇਆ ਦਿੱਤੀ, ਉਹਨਾਂ ਹੱਥ ਵਿੱਚ ਪਕੜੀ, ਤੁਰੇ ਜਾਂਦੇ ਨੇ ਨਹਿਰੋ ਨਹਿਰ ਮਾਲਵੇ ਦੀ ਧਰਤੀ ਤੇ। ਵਾਰ ਵਾਰ ਖਿਆਲ ਉਸ ਮਾਇਆ ਵੱਲ ਜਾਂਦਾ ਹੈ ਤੇ ਉਸ ਮਾਇਆ ਨੂੰ ਕਹਿੰਦੇ ਵਗਾ ਕੇ ਨਹਿਰ ਚ ਮਾਰਿਆ। ਕਹਿੰਦੇ ਮਨ ਨੇ ਬਾਣੀ ਪੜ੍ਹਨੀ ਹੈ ਪਰ ਘੜੀ ਮੁੜੀ ਕਹਿੰਦੇ ਮਨ ਹੀ ਇਸ ਬੰਨੇ ਜਾ ਰਿਹਾ ਹੈ। ਨਾਲੇ ਅੱਜ ਵਾਲੇ ਸਿੱਟ ਦੇਣਗੇ ਨਹਿਰ ਵਿੱਚ, ਨਹਿਰ ਚੋਂ ਕੱਢ ਭਾਵੇਂ ਲੈਣ, ਆਖੋ ਸਤਨਾਮ। ਪਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕਹਿ ਨਾ ਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਧਾ। ਬ੍ਰਹਮ ਗਿਆਨੀ ਦੇ ਮਨ ਵਿੱਚ ਸੰਸਾਰਿਕ ਮਾਇਆ ਪਦਾਰਥ ਹੈ ਨਾ, ਇਹ ਜੰਜਾਲ ਨਹੀਂ ਬਣਦੇ, ਉਹ ਮਾਇਆ ਨੂੰ ਸਿਰਫ ਤੇ ਸਿਰਫ ਲੋੜ ਤੱਕ ਸੀਮਤ ਰੱਖਦੇ ਨੇ। ਇਹ ਅੰਦਰਲੀ ਅਵਸਥਾ ਦੱਸ ਰਹੀ ਹੈ ਬਾਣੀ। ਬ੍ਰਹਮ ਗਿਆਨੀ ਕਹਿ ਨਾ ਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਧਾ। ਸੰਸਾਰਿਕ ਬੰਧਨਾਂ ਦੇ ਵਿੱਚ ਵੀ ਉਹ ਉਲਝਦੇ ਨਹੀਂ ਤੇ ਮਾਇਆ ਦੇ ਜਿਹੜੇ ਜੰਜਾਲ ਨੇ ਉਹਨਾਂ ਦੀ ਅਵਸਥਾ ਨੂੰ ਰੋਕ ਨਹੀਂ ਪਾ ਸਕਦੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰ ਰਹੇ ਨੇ, ਬ੍ਰਹਮ ਗਿਆਨੀ ਕਹਿ ਹੋਏ ਸੋ ਫਲਾ, ਬ੍ਰਹਮ ਗਿਆਨੀ ਸੋ ਫਲ ਫਲਾ। ਜੋ ਕੁਝ ਵੀ ਪ੍ਰਭੂ ਦੇ ਵੱਲੋਂ ਹੁੰਦਾ ਹੈ, ਜਿਹੜੇ ਬ੍ਰਹਮ ਗਿਆਨੀ ਨੇ, ਜਿਹੜੇ ਰੱਬ ਦੇ ਪਿਆਰੇ ਨੇ, ਜਿਹੜੇ ਸੰਤ ਜਨ ਨੇ, ਉਹ ਮਨ ਦੇ ਵਿੱਚ ਹਮੇਸ਼ਾ ਭਲਾ ਭਾਵ, ਨੇਕ ਬਿਰਤੀ, ਨਿਰਮਲ ਸੁਭਾਅ ਰੱਖਦੇ ਨੇ। ਇਸ ਤਰ੍ਹਾਂ ਮਨੁੱਖਾ ਜਨਮ ਨੂੰ ਆਪਣੇ ਜੀਵਨ ਦੇ ਵਿੱਚ ਉਹ ਸਫਲ ਬਣਾ ਲੈਂਦੇ ਨੇ, ਆਪਣਾ ਜੀਵਨ ਉਹ ਸਫਲ ਹੋ ਜਾਂਦਾ ਹੈ।

0: ਅਖੀਰਲੇ ਬਚਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿਹੜਾ ਬ੍ਰਹਮ ਗਿਆਨੀ ਦੀ ਸੰਗਤ ਕਰ ਲੈਂਦਾ ਹੈ। ਤੇ ਜੇ ਆਪਾਂ ਹੋਰ ਇਹਨਾਂ ਬਚਨਾਂ ਨੂੰ ਗੁਰਮਤ ਦੇ ਅਨੁਸਾਰ ਵਾਚੀਏ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲੋਂ ਵੱਡਾ ਬ੍ਰਹਮ ਗਿਆਨੀ ਦੁਨੀਆਂ ਵਿੱਚ ਕੌਣ ਹੋ ਸਕਦਾ ਹੈ? ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲੋਂ ਵੱਡਾ ਬ੍ਰਹਮ ਗਿਆਨੀ ਹੋਰ ਕੌਣ ਹੋ ਸਕਦਾ ਹੈ? ਇਸ ਗੁਰੂ ਦੀ ਬਾਣੀ ਨੂੰ ਪੜ੍ਹ ਸੁਣ ਕੇ ਹੀ ਕੋਈ ਬ੍ਰਹਮ ਗਿਆਨੀ ਬਣ ਸਕਦਾ ਹੈ। ਗੁਰੂ ਦੀ ਬਾਣੀ ਪੜ੍ਹ ਕੇ ਹੀ ਉਹ ਉਸ ਉੱਚੀ ਅਵਸਥਾ ਤੱਕ ਪਹੁੰਚ ਸਕਦਾ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਬ੍ਰਹਮ ਗਿਆਨੀ ਕੈ ਸੰਗ ਸਗਲ ਉਧਾਰ ਕਿਰਪਾ ਕਰਦੇ ਨੇ, ਜਿਹੜਾ ਉਹਨਾਂ ਦਾ ਸੰਗ ਕਰ ਲੈਂਦਾ ਹੈ, ਸੰਗਤ ਕਰ ਲੈਂਦਾ, ਉਹਨਾਂ ਦਾ ਵੀ ਉਧਾਰ ਹੋ ਜਾਂਦਾ। ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਉਹ ਆਪ ਵੀ ਜਪਦੇ ਨੇ ਤੇ ਦੂਜਿਆਂ ਨੂੰ ਵੀ ਜਪਣ ਦੀ ਉਹ ਪ੍ਰੇਰਨਾ ਦਿੰਦੇ ਨੇ। ਗੁਰੂ ਕਿਰਪਾ ਕਰੇ, ਇੰਨੀ ਹਾਜ਼ਰੀ ਆਪ ਸੰਗਤ ਨੇ ਪ੍ਰਵਾਨ ਕਰਨੀ। ਪਾਵਨ ਬਾਣੀ ਦੀ ਕਥਾ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਜੀ, ਗਜ ਵਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋਤਾ ਗਾਵ ਹਰੀ ਕੇਰਾ, ਮਨ ਜਨੀ ਵਸਾਇਆ, ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਕਰਤਾ ਤੇਰੇ ਸਭ ਕੁਛ ਹੈ, ਜਿਸ ਦੇ ਹਿੱਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਿਆ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਹਿਵੜਿਆਈਆਂ, ਕਹੈ ਨਾਨਕ ਸੁਣੋ ਸੰਤੋਸ਼ ਬਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤਦ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ, ਕਹੈ ਨਾਨਕ ਤੈਸ ਕਹੋਆ, ਤਿਤ ਕਰਨ ਹਦਵਾਜੇ, ਅਣਦ ਸੁਨੋਵਟ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਣਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਣਹਦ ਤੂਰੇ, ਬਿਣਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਣਹਦ ਤੂਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਦਿਆ
2: ਸੁਹਾਰੀ ਜੀਓ ਪਿੰਡ।

दर्शन परसया गुरु का जन्म मरण दुख जाय सतनाम श्री वाह।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਤੇ ਆਖੀਐ ਕਰਤੇ ਕਾ ਹੋਈ ਵਿਚਾਰੂ, ਤਿਤ ਕਰ ਗਾਵੋ ਸੋਹਿਲਾ ਸਿਵਰਿਹੋ ਸਿਰਜਣੇ ਹਾਰੂ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇ ਗਾ ਦੇ ਬਣੇ ਹਾਰ। ਤੇਰਾ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ।

ਸਿਆਂ ਘੜੀਆਂ ਪਹਿਰਾ ਥਿੱਤੀ ਵਾਰੀ ਮਹੋਆ ਸੂਰਜ ਕੋਰ ਤਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਹਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਾਵਣ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਪੇਰੀ ਰਹਾਉ ਸਹਿਸ ਤਬ ਨੈਨੂ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਵਿਮਲਨਾਨ ਏਕ ਪਦ ਗੰਧ ਬਿਨ ਸਹਿਸ ਤਬ ਗੰਧ ਹਿਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋ ਫਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰ ਕਉ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੋਤ ਪੁਨ ਵੱਡਾ

ਰਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ, ਔਦ ਘਟੈ ਦਿਨ ਸੁਰੈ ਨਾਰੇ ਮਨ, ਗੁਰਮਿਲ ਕਾ ਸਵਾਰੇ ਰਹਾਉ, ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਜਿਸੈ ਜਗਾਏ, ਪੀ ਆਵੈ ਹੋ ਰਸ, ਅਕਤ ਕਥਾ ਤਿਨ ਜਾਨੀ, ਜਾਕੋ ਆਹੀ ਸੋਈ ਬਿਹਾਜੋ, ਹਰ ਗੁਰ ਤੇ ਮਨੈ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਵੇਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ।

ਅੱਜ ਭੁਲੇਖਾ ਲੱਗ ਗਿਆ ਮਹਾਰਾਜ, ਅੱਜ ਇੱਧਰ ਸਜਦਾ ਕੀਤਾ ਜੇ ਖਾਲਸਾ ਜੀ ਧਿਆਨ ਦੇਣਾ ਕੌਣ ਹੈ ਕਲਗੀਆਂ ਦਾ। ਉਸ ਪੀਰ ਭੇਖਣ ਸ਼ਾਹ ਨੇ ਪਛਾਣਿਆ ਸੀ, ਕਹਿਣ ਲੱਗਾ ਨਹੀਂ, ਪੱਛਮ ਵੱਲ ਜਿਸ ਅੱਲਾ ਨੂੰ ਰੋਜ਼

ਹੁਸ਼ਿਆਰਪੁਰ ਦੇ ਕੋਲ ਕਿੱਥੇ ਵਾਸ਼ਨਾ ਦਾ ਹੜ੍ਹ ਕਿਤੇ ਮਾਂ ਫੜੀ ਵਚਨ ਕੀਤਾ ਤੂੰ ਮੇਰੇ ਜੋਗਾ ਮੈਂ ਪੂਰੇ ਦੀ ਨਿਸ਼ਾਨੀ ਖਾਲਸਾ ਜੀ ਬਣ ਜੋ ਅੰਦਰੋਂ ਇੱਕ ਬੜੀ ਵਧੀਆ ਜ਼ਿੰਦਗੀ ਹੁੰਦੀ ਜੀ ਉਹ ਜੀਆ ਕਰੋ। ਜ਼ਿੰਦਗੀ ਹੁੰਦੀ ਜੀ ਉਹ ਜੀਆ ਕਰੋ ਸਮਰਪਿਤ ਜ਼ਿੰਦਗੀ ਇੱਕ ਹੁੰਦੀ ਸਿਆਣ

ਸੇਵਾ ਦੇ ਬੂਹੇ ਤੇ ਐਵੇਂ ਪੈਰਾਂ ਨਹੀਂ ਦਿੱਤਾ, ਸਮਰਪਿਤ ਲਾਈ ਸਤਨਾਮ। ਮੈਂ ਕਹਿੰਦਾ ਕਿੰਨਾ ਕੁ ਧੰਨ ਗੁਰੂ ਗੋਬਿੰਦ ਸਿੰਘ।

என்ன நாலேஜ் ஐ டெல்லி குத்தபு மினார் வைக்கணுங்க ਤੁਸੀਂ ਵੀ ਕਿਤੇ ਜਾਇਓ ਉਸੇ ਤਰ੍ਹਾਂ ਉਹਨਾਂ ਰੱਖਿਆ ਉਹਨੂੰ ਹਵੇਲੀਆਂ ਵੱਡੀਆਂ ਉਸੇ ਵੇਲੇ ਦੀਆਂ ਸੁਰੰਗਾਂ ਉਸ ਵੇਲੇ ਦੀਆਂ ਮੀਲ ਦੇ ਏਰੀਏ 'ਚ ਉਦੋਂ ਬਿਨਾਂ

ਤੇ ਆਖੋ ਸਤਨਾਮ। ਹਰ ਧਰਮੀ ਦਾ ਦਿਲ ਰੋਕਿਆ, ਦਿਲ ਕੰਬ ਆਇਆ। ਕਹਿੰਦੇ ਸਰਹੰਦ ਦੇ ਵਿੱਚ ਉਸ ਰਾਤ ਕਿਸੇ ਧਰਮੀ ਦੇ ਘਰ ਚੁੱਲ੍ਹਾ ਨਹੀਂ ਬਲਿਆ। ਆਖੋ ਸਤਨਾਮ।

ਜੋੜ ਕੇ ਜਪਜੀ ਦਾ ਪਾਠ ਸੁਣਾ ਕੇ ਭਾਈ ਮੈਨੂੰ ਰਜਾ ਲਵੇ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ। ਇਹ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ। ਸ਼ੁੱਧ ਸੁਣਾਏ ਰਜਾਵੇ ਮੋਹੀ, ਮਨ ਬਾਂਛਤ ਫਲ ਪ੍ਰਾਪਤ ਹੋਈ। ਨੈ ਅਦੇ ਵਸਤੂ ਪੁਨ ਕੌਣ, ਜਿਮ ਜਾਂਚੇ ਹਮ ਦੇਹੇ ਤੋਨ। ਇਹ ਮਹਾਰਾਜ ਜੀ ਨੇ ਜਪਜੀ ਸੁਣਨ ਤੋਂ ਪਹਿਲਾਂ ਇਹ ਆਖਿਆ ਹੈ। ਕੋਈ ਮੈਨੂੰ ਸ਼ੁੱਧ

ਸੀ ਜੋ ਸਿੱਖ ਮੰਗੇਗਾ ਮੈਂ ਦਿਆਂਗਾ ਤੇ ਇਤਿਹਾਸ ਲਿਖਦਾ ਕਿ ਗੁਰੂ ਮਹਾਰਾਜ ਨੇ ਜਦੋਂ ਨਜ਼ਰ ਮਾਰੀ ਹੁਣੇ ਤੁਸੀਂ ਕਵੀ ਦੀਆਂ ਲਾਈਨਾਂ ਸੁਣੀਆਂ ਨੇ ਚਿੱਤ ਜੁੜ ਗਿਆ ਜਦੋਂ ਜਪਜੀ ਦੇ ਵਿੱਚ ਸਤਿਗੁਰ ਸੋਚਣ ਇਹਨੂੰ ਕੀ ਦੇਈਏ ਮਾਇਆ ਦੇਈਏ ਹੀਰੇ ਮੋਤੀ ਦੇਈਏ ਜਾਂ ਦੁਨੀਆਂ ਦਾ ਰਾਜਾ ਬਣਾ ਦੇਈਏ ਇੱਕ ਵਾਰੀ ਆਖੋ ਸਤਨਾਮ ਪਰ ਇੰਜ ਪ੍ਰੇਮ ਨਾਲ ਜਪਜੀ ਪੜਨ ਬਦਲੇ ਹੀਰੇ ਮੋਤੀ ਰਾਜ ਭਾਗ

ਕਹਿਣ ਲੱਗਾ ਫਿਰ ਇਹੀ ਉਪਦੇਸ਼ ਹੈ ਕਿ ਇਹਨਾਂ ਅਮੋਲਕ ਸ਼ਵਾਸਾਂ ਦੇ ਨਾਲ ਨਾਮ ਦੇ ਲਾਲਾਂ ਦੇ ਵਣਜ ਕਰਨਾ, ਤੁਹਾਡਾ ਸੰਸਾਰ ਤੇ ਆਉਣਾ ਵੀ ਤੇ ਸੰਸਾਰ ਤੋਂ ਜਾਣਾ ਵੀ ਧਨਤਾ ਦੇ ਯੋਗ ਹੋ ਜਾਏਗਾ। ਐਸਾ ਨਾ ਹੋਵੇ ਕਿ ਲਾਲ ਗੁਆਚ ਜਾਣ ਤੇ ਫਿਰ ਤੂੰ ਲੱਭਦਾ ਫਿਰੇ।

ਆਉਣ ਵਾਲੇ ਸਵਾਸ ਕਿਹੋ ਜਿਹੇ ਹੋਣਗੇ, ਹੈਨ ਕਿ ਨਹੀਂ ਹਨ। ਕੋਈ ਨੇਕ ਕੰਮ ਕਰ ਰਿਹਾ ਹੋਰ ਵਧੇਰੇ ਕਰ, ਕਿਉਂਕਿ ਇਹ ਸਮਾਂ ਹੀ ਤੇਰੇ ਨਾਲ ਜਾਏਗਾ। ਕਰਮੀ ਆਪੋ ਆਪਣੀ, ਆਪਣੇ ਆਪਣੇ ਕਰਮਾਂ ਦਾ ਖੱਟਿਆ ਖਾਣਾ। ਜਿਹੜੇ ਚੰਗੀ ਕਰਨੀ ਕਮਾਈ ਕਰਕੇ ਜਾਣਗੇ, ਇੱਥੇ ਵੀ ਆਦਰ ਪਾਉਂਦੇ ਹਨ, ਦਰਗਾਹ ਵਿੱਚ ਵੀ ਆਦਰ ਪਾਉਂਦੇ ਹਨ। ਇਸ ਲਈ ਹਜ਼ੂਰ ਦਾ ਬਚਨ ਹੈ ਭਾਈ, ਨਾਮ ਜਪ ਜਪ ਕੇ ਆਪਣਾ ਜੀਵਨ

ਇਹ ਪ੍ਰਣ ਤੂੰ ਕਦੋਂ ਦਾ ਕੀਤਾ ਹੈ ਕਿ ਮੈਂ ਕਿਸੇ ਨੂੰ ਜਿੰਦਾ ਨਹੀਂ ਜਾਣਦੇ? ਬਾਲ ਵੀ ਕਹਿਣ ਲੱਗੇ, ਇੱਕ ਦਿਨ ਮੈਂ ਇੱਕ ਗੱਭਰੂ ਨੌਜਵਾਨ ਮਾਰਿਆ, ਉਹਦੀ ਜੇਬ ਦੇ ਵਿੱਚੋਂ ਕੌਡੀਆਂ ਨਿਕਲੀਆਂ। ਇਹ ਕੌਡੀਆਂ ਪਹਿਲਾਂ ਹੋਇਆ

ਛੱਡ ਜਾਂਦੇ ਹਨ ਤੇ ਮਰਗਿਆਂ ਦੇ ਨਾਲ ਕੌਣ ਜਾਵੇਗਾ। ਬਾਲਵੀ ਕਹਿਣ ਲੱਗੇ, ਮੇਰੇ ਤੇ ਕਿਰਪਾ ਕਰੋ, ਮੈਨੂੰ ਉਪਦੇਸ਼ ਦਿਓ। ਸੱਤਾ ਮਹਾਂਪੁਰਸ਼ਾਂ ਨੇ ਵਿਚਾਰ

ਜਿਹੜਾ ਕਿ ਵੈਰਾਗ ਦੀ ਨੀਂਦ ਵਿਚ ਸੁੱਤਾ ਪਿਆ ਸੀ ਉਸ ਨੂੰ ਵੈਰਾਗਮਈ ਨੀਂਦਰ ਤੋਂ ਜਗਾਉਣ ਆਏ ਉਹ ਆਦਮੀ ਜੀ ਦਾ ਨਾਂ ਸੀ ਮਾਧੋ ਦਾਸ। ਇਸ ਤੋਂ ਪਹਿਲਾਂ ਕਦੀ ਉਸਦਾ ਨਾਮ ਨਾਰਾਇਣ ਗਿਰੀ ਵੀ ਸੀ ਅਤੇ ਇਸ ਤੋਂ ਪਹਿਲਾਂ ਉਸਦੇ ਮਾਤਾ ਪਿਤਾ ਉਸ ਨੂੰ ਲਕਸ਼ਮਣ ਦੇਵ ਕਹਿੰਦੇ ਹੁੰਦੇ ਸਨ।

ਇਹ ਦੇਖਣ ਵਾਸਤੇ ਆਪਣੇ ਆਸ਼ਰਮ ਨੂੰ ਤੁਰ ਪਿਆ ਕਿਹੜਾ ਮਹਾਂਪੁਰਸ਼ ਮੇਰੇ ਪਲੰਗ ਤੇ ਬੈਠੇ ਜਿਸ ਨੂੰ ਮੈਂ ਬੜੀ ਕੋਸ਼ਿਸ਼ ਕੀਤੀ।

ਪੰਜ ਸਿੰਘ ਅਨੇਕਾਂ ਵਸਤੂਆਂ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ਾਲਮਾਂ ਦਾ ਨਾਸ ਕਰਨ ਵਾਸਤੇ ਨਾਦੇੜ ਤੋਂ ਗੋਦਾਵਰੀ ਦੇ ਕੰਢੇ ਤੋਂ

ਆਗਰੇ ਦੇ ਨਾਲ ਲੋਕ ਕਰਿਆ ਕਰਦੇ ਸਨ। ਆਗਰੇ ਸ਼ਹਿਰ ਤੋਂ ਵੀ ਵਧੀਆ ਜੇ ਕੋਈ ਸ਼ਹਿਰ ਹੈ ਤਾਂ ਸਰਹੰਦ ਹੈ। ਜਿਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਦੇ ਕੋਲ ਪਹੁੰਚਿਆ ਆਪਣੀਆਂ ਫੌਜਾਂ ਦੇ ਨਾਲ, ਔਰ ਇਸੇ ਸਰਹੰਦ ਵੱਲ ਬਾਬਾ ਬੰਦਾ ਸਿੰਘ ਬਹਾਦਰ ਨੇ ਕਹਿਰ ਦੀਆਂ ਨਿਗਾਹ ਨਾਲ ਦੇਖਿਆ। ਉਹ ਨਜ਼ਾਰਾ

मकान ढा दिते, शहर नूं ढा ढेरी कर दिता। वजीर खान ਉਹ ਵੀ ਮਾਰਿਆ ਗਿਆ, ਉਹਦੇ ਵਜ਼ੀਰ ਅਹਿਲਕਾਰ ਜਰਨੈਲ ਸਿਪਾਹੀ ਸਭ ਮਾਰੇ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ

ਤੁਰਕਾਂ ਦੀ ਹਕੂਮਤ ਖਤਮ ਕੀਤੀ ਤਾਂ ਉਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਸਿੱਖ ਰਾਜ ਦਾ ਪਹਿਲਾ ਸਿੱਕਾ ਚਲਾਇਆ ਔਰ ਉਸ ਤੇ ਆਪਣਾ ਨਾਮ ਨਹੀਂ ਗੁਰੂ ਦਾ ਨਾਮ ਲਿਖਾਇਆ। ਸਿੱਕਾ ਜਦ ਹਰ ਦੋ ਆਲਮ ਤੇਗੇ ਨਾਨਕ ਸਾਹਿਬ ਅਸਤ, ਇਹ ਸਿੱਕਾ ਦੋ ਜਹਾਨਾਂ ਵਾਸਤੇ ਹੈ, ਗੁਰੂ ਨਾਨਕ ਦੀ ਤਲਵਾਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੁਆਰਾ।

ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਏਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸਤਾ ਕੈ ਜਾ ਕਾ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਅਸੀਂ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਲਵਤਾਰ ਭੁੱਖੇ ਆ ਭੁੱਖ ਨਾ ਤਰੀ ਜੇ ਬੰਨਾ ਪੁਰੀ ਆ ਭਾਰ ਸਹਿਸ ਸਿਆਣ ਬਾਲਕ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਾ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇਕਣਾ ਹੁਕਮੀ ਬਖਸੀ ਸੇ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨਿਸਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਵੋ ਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾ ਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀ ਹੈ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸੁਚਿਆਰਥ ਆਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣਿਆ ਮਨ ਰੱਖਿਆ ਭਾਵ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਦੇ ਸੁਭਾਵਾਂ ਮਿਨ ਭਾਣੀ ਕੇ ਨਾਇਕ ਰੀ ਜੇਤੀ ਸਿੱਠੂ ਭਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰਜਾ ਹੋਰ ਦਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਈ ਚੰਗਾ ਨਾ ਉਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤਨ ਪੁੱਛੈ ਕੇ ਕੀਟਾ ਇੰਦਰ ਕੀਟ ਕਰ ਦੋ ਸੀ ਦੋਸਤ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁੱਝੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਵੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਬੂਹੇ ਨਾ ਸਕੈ ਕਾਲ ਨਾਨਕ ਭੁਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸਰ ਵਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭੁਗਤਾ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸਟਕਾ ਇਸਨਾਨ ਸੁਣਿਆ ਪੜ ਪੜ ਪਾਵੇ ਹਿਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੇ ਰਾਹ ਸੁਣਿਆ ਆਤ ਹੋਵੇ ਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਰੋਣ ਲਿਖਣਹਾਰ ਮੰਨੇ ਕਾਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਖੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਖੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਸਿਓ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇ ਤੀਸਣ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੋਖ ਦੁਆਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੇ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਾ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਿਆ ਕਾ ਪੂਤ ਸੰਤੋਖ ਥਾ ਰੱਖਿਆ ਜਨਸੂਤ ਜੇ ਕੋ ਬੁਝੈ ਵੈ ਸਚਾਰ ਤਵਲੈ ਉਪਰ ਗੇਤਾ ਬਾਰ ਧਰਤੀ ਹੋਰ ਪਰੈ ਹੋਰ ਤਿਸਤੇ ਭਾਰਤ ਲੈ ਕਮਜ਼ੋਰ
ਜੀ ਜਾਤ ਰੰਗਾ ਕੇ ਨਾ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲੇ ਹੋ ਰੂਪ ਗੈਤੀ ਦਾਤ ਜਾਣੇ ਕੁਣ ਕੂਦ ਕੀਤਾ ਵਸਾਏ ਕੋ ਕਵਾਓ ਤਿਸਤੇ ਹੋਏ ਲੱਗ ਦਰੀਆ ਕੁਦਰਤ ਕਵਣ ਕਹਾ ਵਿਚਾਰ ਵਰਣ ਜਵਾ ਇੱਕ ਵਾਰ ਜੋ ਤਿਤ ਭਾਵੇ ਸਾਈ ਭਲੇਕਾਰ ਤੂੰ ਸਦਾ ਸਲਾਮ ਦੇ ਨਿਰੰਕਾਰ ਸੰਖ ਜਪ ਸੰਖ ਭਾਓ ਸੰਖ ਪੂਜਾ ਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਯੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖਤਾ ਤਾਰ ਸੰਖ ਸੂਰਮੋ ਪੱਖ ਸਾਰ ਸੰਖ ਮੁੰਡਲੀ ਵਿਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਰਣ ਜਮੈਂ ਇੱਕ ਵਾਰ ਜੋ ਤਿਤ ਭਾਵੇ ਸਾਈ ਭਲੇਕਾਰ ਤੂੰ ਸਦਾ ਸਲਾਮ ਦੇ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਰਾਮ ਕੌਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵੜ ਤਿਆਗ ਕਮਾਏ ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਪਿਰਾਏ ਸੰਖ ਮਲੇਸ਼ਮਲ ਪੱਖ ਖਾਏ ਸੰਖ ਨਿੰਦਕ ਸ੍ਰੀ ਕਰੇ ਭਾਰ ਨਾਨਕ ਨਿਜ ਕਹੇ ਵਿਚਾਰ ਵਾਰਨ ਜਮੈਂ ਇੱਕ ਵਾਰ ਜੋ ਤਿਤ ਭਾਵੇ ਸਾਈ ਭਲੇਕਾਰ ਤੂੰ ਸਦਾ ਸਲਾਮ ਨਿਰੰਕਾਰ ਸੰਖ ਨਾਵ ਸੰਖ ਤਾਵ ਗਮ ਗਮ ਸੰਖ ਲੋ ਸੰਖ ਹੈ ਸਿਰ ਪਾਰ ਅਖਰੀ ਨਾਮ ਅਖਰੀ ਸਾ ਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਕਰ ਸਿਰ ਸੰਯੋਗ ਖਾਣ ਜਿਨ ਨਹੀਂ ਲਿਖਿਆ ਤੇ ਸਿਰ ਨਾ ਜੇ ਫਰਮਾਏ ਤੇ ਤੂੰ ਪਾਹੇ ਜੇ ਤਾ ਕੀਤਾ ਤੇ ਤਾ ਨਾ ਵੀ ਨਾ ਵੈ ਨਾ ਹੀ ਖੋਤਾ ਕੁਦਰਤ ਕੌਣ ਕਹਾ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੋ ਤੁਦ ਭਾਵੇ ਸਾਹਿਬ ਭਲੀਕਾਰ ਤੂੰ ਸਦਾ ਸੁਨਾਮ ਦੇ ਨਿਰੰਕਾਰ ਭਰੇ ਹੱਥ ਪੈਰ ਤਨ ਦੇਹ ਪਾਣੀ ਤੋਂ ਉੱਤੇ ਉਤਰ ਸੁਖੇ ਮੁਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਭਰਿਆ ਮਤ ਪਾਪਾ ਕੇ ਸੰਗ ਹੋ ਤੋ ਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖ ਨਾ ਹੇ ਕਰ ਕਰ ਕਰਨਾ ਲਿਖ ਲਿਆ ਜਾਹੋ ਆਪੇ ਬੀਜਾ ਪੇ ਖਾਓ ਨਾਨਕ ਹੁਕਮੀ ਆਪ ਹੋ ਜਾਓ ਤੀਰਥ ਤਪਦਿਆ ਦਾਨ ਜੇ ਕੋ ਪਾਵੇ ਦਿਲ ਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਤ ਤੀਰਥ ਮਨ ਲਾਉ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਬਨ ਗੁਣ ਕੀਤੇ ਭਗਤ ਨਾ ਹੋਏ ਸਸਤਾਤ ਬਾਣੀ ਬਰਮਾਓ ਸਤ ਸੁਣ ਸਦਾ ਮਨਚਾਓ ਕਵਨ ਸਵੇਲਾ ਵਕਤ ਕਵਨ ਕਵਨ ਤਿਤ ਕਵਨ ਵਾਰ ਕਵਨ ਸਰੁਤੀ ਮਹਾ ਕਵਨ ਜਿਤੋ ਆਕਾਰ ਵੇਲ ਨਾ ਪਾਇਆ ਪੰਡਿਤ ਕੀ ਜੋ ਵੈ ਲੇਖ ਕੁਰਾਨ ਪੁੱਤ ਨਾ ਪਾਇਓ ਕਾਦੀ ਅਜ ਲਿਖਣ ਲੇਖ ਕੁਰਾਨ ਤਿਤ ਵਾਰ ਨਾ ਜੋਗੀ ਜਾਣ ਰੁੱਤ ਮਹਾ ਨੋ ਕੋਈ ਜਾ ਕਰਤਾ ਸਿੱਠੀ ਕਹੋ ਸਾਜੇ ਆਪੇ ਜਾਣੇ ਸੋਏ ਕਿਵ ਘਰ ਆਖਾ ਕਿਵਸਾ ਲਾਹੇ ਕਿਉਂ ਵਰਨੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪ ਜਾਣੇ ਅੱਗਿਆ ਗਿਆਨ ਸੋਹੈ ਪਾਤਾਲਾ ਪਾਤਾਲ ਆਖਿਆ ਗਾ ਸਾਗਾ ਸੋੜ ਕੋੜ ਭਾਲ ਤੱਕੇ ਵੇਦ ਕਹਿਣ ਕਵਾਤ ਸਹਿਸ ਅਠਾਰੇ ਕਹਿਣ ਕਿਤੇ ਬਾ ਸੁਲ ਇੱਕ ਧਾਤ ਲਿਖਾ ਹੋਏ ਤਾਂ ਲਿਖੀਆ ਲਿਖਿਆ ਹੋਏ ਵਿਨਾਸ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਸਾ ਲਾਹੀ ਸਾ ਲਾਹੇ ਤੀ ਸੁਰਤ ਨਾ ਪਾਈ ਆਪ ਨਦੀਆ ਅਤੇ ਵਾਹ ਪਵੇ ਸਮੁੰਦਰ ਜਾਣੀ ਹੈ ਸਮੁੰਦ ਸਾ ਸੁਲਤਾਨ ਗਿਰਾ ਸੇਤੀ ਮਾਲ ਧਨ ਕਿਹੜੀ ਤੁਲਨਾ ਹੋਣੀ ਜੇ ਤਿਸਮਨ ਹੋਣਾ ਵਿਸਰਹ ਅੰਤ ਨਾ ਸਿਫਤੀ ਕਹਿਣ ਨਾਇ ਅੰਤ ਨਾ ਕਰਨਾ ਦੇਹ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆਵਣ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾ ਵਾਰ ਅੰਤ ਕਾਰਨ ਕਿਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋ ਇਹ ਵੱਡੀ ਉੱਚਾ ਹੋਵੇ ਕੋਈ ਤਿਸ ਉੱਚੇ ਕਹੋ ਜਾਣੇ ਸੋਏ ਜੇ ਬੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਏ ਕਿਤੇ ਮੰਗੇ ਜੋਤ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪਤ ਹੇ ਬੇਕਾਰ ਕਿਤੇ ਲੈ ਲਮ ਕਿਰਪਾ ਹੈ ਕਿਤੇ ਮੂਰਖ ਖਾਹੀ ਖਾਏ ਕਿਤੇ ਦੁਹੂ ਸਦਮਾਰ ਇਹ ਪੇ ਦਾਤ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖਣ ਸਕੈ ਕੋਈ ਜੇ ਕੋ ਖਾਏ ਕਾਖਣ ਪਾਏ ਹੋ ਜਾਣਾ ਜਿੱਤੀਆ ਮੋਹੇ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕਈ ਖੇਜ ਸੁਣੋ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੁਣ ਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਹੇ ਮੁੱਲ ਭਾਏ ਮੁੱਲ ਅਸਮਾਏ ਮੁੱਲ ਧਰਮ ਮੁੱਲ ਦੀਬਾਣ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਪ੍ਰਮਾਣ ਮੁੱਲ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾ ਆਖੇ ਵੇਦ ਪਾੜ ਪੁਰਾਣ ਆਖੇ ਪੜੇ ਕਰੇ ਵਿਗਿਆਨ ਆਖੇ ਬਰਮੇ ਆਖੇ ਹਿੰਦੇ ਆਖੇ ਗੋਪੀ ਤਹਿ ਗੋਬਿੰਦ ਆਖੇ ਸਿਰ ਆਖੇ ਸਿੱਧੇ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰਮੰਜਨ ਸੇਵ ਗਏ ਤੇ ਆਖੇ ਆਖਣ ਪਾਹੇ ਗਏ ਤੇ ਕਹਿ ਕਹਿ ਉੱਠ ਉੱਠ ਜਾਏ ਤੇ ਕਿਤੇ ਹੋਰ ਕਰੇ ਤਾਂ ਆਖਣ ਸਕੇ ਕਈ ਕੇ ਜੇ ਉੱਠ ਭਾਵੇ ਤੇ ਵਿਡੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜਦਾ ਲਿਖੇ ਸਿਰਕਾ ਵਾਰਾ ਗਵਾਰ ਸੋਦਰ ਕਿਹਾ ਸੋ ਘਰ ਕਿਹਾ ਜਦ ਬਸਰ ਸਮਾਲੇ ਵਾਜੇ ਨਾਦ ਨੇਕ ਸੰਕਾ ਗੇ ਤੇ ਵਾਵਨ ਹਾਰ ਗੇ ਤੇ ਰਾਗ ਪ੍ਰੀ ਸੋ ਕਹੀਣ ਗੇ ਤੇ ਗਾਵਣ ਹਾਰੇ ਗਾਵੇ ਦੂਣਾ ਪੌਣ ਪਾਣੀ ਵੈਸਨ ਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਵਰਮਾ ਸੋਹਨ ਸਦਾ ਸਵਾਰੇ ਗਾਵੇ ਇੰਦਿਨ ਦਾਸਨ ਬੈਠੇ ਦੇਵਤਿਆਂ ਦਾ ਨਾਲੇ ਗਾਵੇ ਸਿੱਧ ਸਮਾਧੀ ਇੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀ ਆਵਣ ਮੋਹਣ ਸੁਰਗਾ ਮੱਛ ਪਿਆਲੇ ਗਾਵਨ ਰਤਨ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਖੰਡ ਮੰਡਲ ਵਰੋ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋਂ ਗਾਵੇ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਾਚਾ ਸਾਚੀ ਨਾਈ
ਹੈ ਪੀਹੋ ਸੀ ਜੈ ਨਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨੁ ਭਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸ਼ਰਮ ਪਦ ਝੋਲੀ ਧਿਆਨ ਕੀ ਕਰੇ ਵਿਭੂਤ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮੰਜ ਤੈ ਜਗਜੀਤ ਆਦੇਸ਼ ਆਦਿ ਨੀਲ ਨਾਦਨਾਹਤ ਜੁਗ ਜੁਗੇ ਕੋ ਵੇਸ ਭੂਤ ਗਿਆਨ ਦਿਆ ਭੰਡਾਰਨ ਕੜਕੜ ਵੱਜ ਹਿਨਾ ਦਿਆ ਨੱਥ ਨਾਥੀ ਸਭ ਜਾ ਕੇ ਦਿਸ਼ ਦੇਵਰਾ ਸਾਧ ਸੰਜੋਗ ਵਿਜੋਗ ਤੇ ਘਰ ਚਲਾਵੇ ਲਿਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼ ਆਦਿ ਨੀਲ ਨਾਦਨਾਹਤ ਜੁਗ ਜੁਗੇ ਕੋ ਵੇਸ ਏਕਾ ਮਾਈ ਜੁਗਤ ਪੈ ਤਿੰਨ ਚੇਲੇ ਪ੍ਰਵਾਨ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾਣ ਜੇ ਤਿਸ ਭਾਵੈ ਤਿਵੈ ਚਲਾਵੈ ਜੀਵ ਹੋਇਆ ਫਰਮਾਨੁ ਵੇਖੈ ਉਹਨਾਂ ਨਦਰ ਨਾ ਆਵੇ ਬਹੁਤ ਆਏ ਵਿਡਾਣ ਆਦੇਸ਼ ਤਿਸੇ ਆਦੇਸ਼ ਆਦਿ ਨੀਲ ਨਾਦਨਾਹਤ ਜੁਗ ਜੁਗੇ ਕੋ ਵੇਸ ਵਾਸਨ ਲੋਏ ਲੋਏ ਭੰਡਾਰ ਜੋਗ ਛਪਾਏ ਸੇਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਦੇਸ ਸਹਿ ਆਦੇਸ ਆਦਿ ਨੀਲ ਨਾਦਨਾਹਤ ਜੁਗ ਜੁਗੇ ਕੋ ਵੇਸ ਦੂਜੀ ਭਾਉ ਲਾਖੋ ਹੇ ਲਾਖੋ ਹੇ ਲੱਖ ਵੀਸ ਲੱਖ ਲੱਖ ਗੇੜਾ ਕੀ ਏਕ ਨਮ ਜਗਦੀ ਛੇ ਦਰਾਹੇ ਬਤ ਪਵੜੀ ਅਚੜੀਆ ਵੇ ਕੀ ਸੁਨ ਗਲਾ ਖਾਸ ਕੀ ਟਾਇਰੀਸ ਨਾਨਕ ਨਦਰੀ ਬਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਚ ਪੈਣ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੋਟਾ ਸੰਸਾਰ ਜਿਸ ਹੱਥ ਜੋਰ ਕਰ ਵੇਖਿਆ ਸੋਏ ਨਾਨਕ ਉਤਮ ਨੀਚ ਨਾ ਖੋਏ ਰਾਤੀ ਰੁਤੀ ਸਿੱਧੀ ਬਾਰ ਪਵਨ ਪਾਣੀ ਅਗਨੀ ਪਾਤਾਲ ਧਰਤੀ ਥਾਪ ਰੱਖੀ ਧਰਮਸਾਲ ਤਿਸੇ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਇੱਥੇ ਸੋਨ ਪੰਚ ਪਰਵਾਰ ਨਦਰੀ ਕਰਮ ਪਵੈ ਨਿਸਾਨ ਕੱਚ ਪਗਾਈ ਉੱਥੇ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਾਖੋ ਕਰਮ ਕੇਤੇ ਪੁਣ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ ਕੇਤੇ ਬ੍ਰਹਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕਿਤੇ ਪਾਦ ਨਿਰਹਿੰਦ ਕੇਤੀਆ ਸੁਰਤੀ ਸੇਵਕ ਕਿਤੇ ਨਾਨਕ ਅੰਤ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਤਾ ਨਾਦ ਵਿਨੋਦ ਕੋਡ ਆਨੰਦ ਸਰਵ ਖੰਡ ਕੀ ਬਾਣੀ ਰੂਪ ਦਿੱਤਾ ਘਾਟ ਘੜੀਏ ਬਹੁਤ ਅਨੂਪ ਤਾਗਿਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਬਚਾ ਪਛਤਾਏ ਦਿੱਤਾ ਘੜੀ ਸੁਰਤ ਮਾਤਮਾ ਨੇ ਬੁੱਧ ਦਿੱਤਾ ਘੜੀਏ ਸੁਰਸ ਦਾ ਕੀ ਸੁਧ ਗਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਮਹਿ ਰਾਮ ਰਿਹਾ ਭਰਪੂਰ ਤਿੱਥੇ ਸਿੱਤੋ ਸੀਤਾ ਮਹਿਮਾ ਮਾਹੇ ਦਾਕ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕਹਿ ਆਰਾਮ ਵਸੈ ਮਨ ਮਾਹੇ ਇੱਥੇ ਭਗਤ ਵਸੇ ਕਹੇ ਲੋ ਕਰੇ ਨ ਸੁਚਾਮਣ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖਣ ਦਰ ਨਿਹਾਲ ਤਿੱਥੇ ਖੰਡ ਮੰਡਲ ਪ੍ਰਭੰਡ ਜੇ ਕੋ ਕਥਿਤ ਅੰਤ ਨੰਤ ਤਿੱਥੇ ਲੋ ਲੋ ਆਕਾਰ ਦੇ ਜੋ ਹੁਕਮ ਤਵੈ ਤਵਕਾਰ ਵੇਖੈ ਵਿਕਸਾ ਕਰ ਵਿਚਾਰ ਨਾਨਕ ਨਾ ਕਰੜਾ ਸਾਰ ਜਤ ਪਹਾਰ ਧੀਜ ਸੁਨਿਆਰ ਅਹਿਰ ਮਤ ਵੇਦ ਥਿਆਰ ਭੁੱਖ ਲਾਗਨ ਤਪ ਤਾਉ ਭੰਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੁਇ ਦਾਈ ਦਾਇਆ ਅਕੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖੇ ਜਲੇ ਕੇਤੀ ਛੁੱਟੀ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹ ਦਸਵੀਂ ਛਪਿਆ ਸੰਤ ਵੈ ਪ੍ਰਸਾਦ ਚੱਕਰ ਚਿੰਨ ਹਰ ਬਰਨ ਜਾਤ ਰਪਾਦ ਨਹਿਣ ਜੇ ਰੂਪ ਰੰਗ ਰੇਖ ਭੇਖ ਕੋ ਕਹਿਣ ਸਕਤ ਕੇ ਚੱਲ ਮੂਰਤਾਂ ਨੂੰ ਭੋਗ ਪ੍ਰਕਾਸ਼ ਸਮੇਤ ਹੋ ਜਗੀ ਜੈ ਕੋਟ ਇੰਦਰ ਇੰਦਰਾਨ ਸਾਹੁ ਸਹਾਨ ਗਣਿਜੈ ਤੇ ਪਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬੰਤਰਿਨ ਕਹਿ ਤਤ ਸਰਬ ਨਾਮ ਕਥਾ ਕਉਣ ਕਰਮ ਨਾਮ ਵਰਨ ਸੁਮਤ ਭਜੰਗ ਪ੍ਰਿਆਤ ਛੰਦ ਨਮਸਤੰਗ ਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਪੇਖੇ ਨਮਸਤੰਗ ਲੇਖੇ ਨਮਸਤੰਗ ਖਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਰਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਬਾਰੇ ਨਮਸਤੰਗ ਪਾਰੇ ਨਮਸਤੰਗ ਸੋਏ ਖੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਜੂਫੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਦੂਤੇ ਨਮਸਤੰਗ ਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਭਰਗੇ ਨਮਸਤੰਗ ਸੁਰਗੇ ਨਮਸਤੰਗ ਵਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਾਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਬਾਤੇ ਨਮਸਤੰਗ ਅਮਜਵੇ ਨਮਸਤਾਸ ਅਜਵੇ ਦੇ ਸਿੰਘ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਵਾਮੇ ਨਮ ਸਰਵ ਕਾਲੇ ਨਮ ਸਰਵ ਦਿਆਲੇ ਨਮ ਸਰਵ ਰੂਪੇ ਨਮ ਸਰਵ ਖੂਪੇ ਨਮ ਸਰਵ ਖਾਪੇ ਨਮ ਸਰਵ ਥਾਪੇ ਨਮ ਸਰਵ ਕਾਲੇ ਨਮ ਸਰਵ ਬਾਲੇ
नमस्तस्तु देवाय नमस्तंग भेवाय नमस्तंग जनमे नमस्तंग सुबनमे नमो सर्वगौणे नमो सर्वभुवने नमो सर्वरंगे नमो सर्वपंगे नमो कालकाले नमस्तस्तु दयाले नमस्तंग भरणे नमस्तंग मरणे नमस्तंग जरारंग नमस्तंग कृतारंग नमो सर्वतंदे नमो सबंदे नमस्तंग निरसाके नमस्तंग निर्वाके नमस्तंग रहीमे नमस्तंग करीमे नमस्तंग अनंते नमस्तंग महंते नमस्तस्तु रागे नमस्तंग सुहागे नमो सर्वशोकंग नमो सर्वपोकंग नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले चाचरी शांत तवे प्रसाद रूप है अनूप है जू है भू है लेख है भेख है नाम है काम है देह है पे है जीत है पीत है दरमान है निधान है त्रिवर्ग है स्वर्ग है नील है नाद है जे है जाद है अजन्म है वरण है भूत है परण है गंज है पंज है चूज है चंज है मीक है रफीक है तंद है बंध है निर्बूज है सूज है काल है जाल है लाह है जा है अनंत है महंत है लीक है नृसीक है निर्लंब है संभ है गम है जम है भूत है शूत है लोक है शोक है कर्म है परम है जीत है पीत है अबाह है अगाह है मान है निदान है नेक है प्रेक है जंग प्रयात शांत नमो सर्व मान्य समस्ती निदान नमो देव देवे पे किए पे वे नमो काल काले नमो सर्व पाले नमो सर्व गौणे नमो सर्व पौने नंगी नाथे निरसंगी परमाथे नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो नृत्य नृत्य नमो नाद नादे नमो बाण पाणे नमो बाद बादे अंगी नामे समय शिशुरूपे ब्रह्मंगी ब्रह्माते समस्ति भूते कलंक मणाने कलंकी स्वरूपे नमो राज राजे संग परम रूपे नमो जोग जोगे संग परम सिद्धे नमो राज राजे संग परम वृद्धे नमो शस्त्र पाणे नमो शर्माणे नमो परम ज्ञाता नमो रोग माता पे खे परमी भोगी भुगते नमो जोग जोगे संग परम जुगते नमो नित्य नारायण कुर करे नमो प्रेत अप्रेत देवे सुधर्मे नमो रोग हर्ता नमो राग रूपे नमो साह नमो पूप पूपे नमो दान दाने नमो मन माने नमो रोग रोगे नमस्तंग सनाने नमो मंत्र मंत्रंग नमो जंत्र जंत्रंग नमो इष्ट इष्टे नमो तंत्र तंत्रंग सदा सुचदाना सबंग प्रणासी अनूपे रूपे समस्त निवासी सदा सदा बुद्धता वृद्धकर्ता दौर दर्दंग गंगो हर्ता परम परम परमेश्वर पुरुष पालंग सदा सर्वदा सिद्धा तदयालंग छेदी अभेदी नाम काम समस्त पराजी समस्तस्तताम देरा दौर चाचरी छंद दले हैं थले हैं पीत हैं अपे हैं प्रभु हैं जू हैं देश हैं पेश हैं भजंग प्रयात छंद का देवा दे नदी स्वरूपे नमो सर्वमाने समस्त निदाने नमस्तंग नाथे नमस्तंग परमाते नमस्तंग गंजे नमस्तंग पंजे नमस्तंग काले नमस्तंग पाले नमो सर्व देशे नमो सर्वपेशे नमो राज राजे नमो साध साधे नमो शाह शाह नमो अमह नमो गीत गीते नमो प्रीत प्रीते नमो रोक रोके नमो शोक शोके नमो सर्व रोगे नमो सर्व भोगे नमो सर्व जीतंग नमो सर्व पीतंग नमो सर्वज्ञानं नमो परमतानं नमो सर्वमंत्रं नमो सर्वजंत्रं नमो सर्वदृश्यं नमो सर्वकृष्णं नमो सर्वरंगे त्रवंगी नंगे नमो जीव जीवं नमो बीज बीजे अखिजे पिजे स्वसं प्रसिजे कृपालं स्वरूपे कुकर्मं परनासी सदा सर्वदारद सिद्धं नमासी चरपट शांत त्व प्रसाद अमृत कर्मे अमृत धर्मे खल जोगे चल भोगे तद दादे अटल साजे खल धर्मं अलख कर्मं सर्वं दाता सर्वं ज्ञाता सर्वं पाने सर्वं माने सर्वं प्राण सर्वं त्राण सर्वं भूता सर्वं युक्ता सर्वं देवं सर्वं भेवं सर्वं काले सर्वं पाले वाल छंद त्व प्रसाद आदि रूप नाथ मूर्त चौण पुरख पास सर्व मंत्र मन देव भेवाद उधार सर्व पाल सर्व खालक सर्व कोपन काल जत तत्र विराजी ही अवधूत रूप प्रसाद नाम ठामण जात जाक रूप रंग न रेख आदि पुरख दार मूर्त जोन आदि शेक दे सौ न भेस जाग रूप रेख न राग जत तत दिशा विसाए फैले अनुराग नाम काम बिहिन पे कथा मुहि न जाए सर्व मान सर्व त्रमास दया मंत ताए एक मूर्त नेक दर्शन कीन रूप अनेक खेल खेल खेल खेलन तुक फिर एक देह पे न जानहि जे भेद और कते रूप रंग न जात पास हो जानी के जेब तात माधन जात जाकर जन मन बहीन चक्कर बकर प्रिया छत्र चकमान ही तीन लोग चौदह के बिखे जग जाप ही जेह जाप आदि देव नाद मूर्त थाप्यो सब जेह थाप परम रूप नीत मूर्त पूर्ण पुरख अपार सर्व विश्व रचय स्वयंप ग्रंथ पंजन हाल काल हीन कला संयुक्त अकाल पुरख देश धर्म ताम सुभरम रैत भूत अलख पे संग राग न रंग जाके जात पात्र नाम गर्भ गंजन दुष्ट भंजन मुक्तता काम आप रूप अमीक अनुस्तत एक पुरख अवधूत गर्भ गंजन सर्व भंजन आदि रूप असूत अंगहीन भंग नाथ में एक पुरख अपार सर्व लायक सर्व कायक सर्व को प्रतिपार सर्व गंता सर्व हंता सर्व तेन भेख सर्व शास्त्र न जानी जय रूप रंग अर रेख परम वेद पुराण जाके नित भक्त नित कोट सिमृत प्राण शास्त्र ना भी बहु चित मद भार संत प्रसाद गुणगण उदार महिमा पार असन भंग नांगन भव प्रकाश निज दिन नासा जान भाव सहान सावरा जान राजपा नान भान देवान देव भवा महान इंद्राण इंद्रबालान बालरंकान रंक कालान कालन भूदंगा बंग मित पार गुणगन उदार मनगन पर नाम निर्भय निकाम दुत प्रचंड मित कथ अखंड
ਹਾਲੀ ਸਿਆ ਕਰਮਾ ਦ੍ਰਿਸ਼ਿਆ ਧਰਮ ਸਰਬਾ ਪਰਨਾਡੇ ਅਨੰਡ ਬਾਡੇ ਚਾਚਰੀ ਛੰਦ ਤੈ ਪ੍ਰਸਾਦ ਗੋਬਿੰਦੇ ਮੁਖੰਦੇ ਉਦਾਰੇ ਪਾਰੇ ਹਰੀਆਂ ਕਰੀਆਂ ਨੇ ਨਾਮੇ ਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਦਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨੇ ਚਾਤਰੀ ਛਾਂਦਨਾ ਸਤਰਾਂ ਮਿੱਤਰਾਂ ਨੰਬਰ ਮੰਗਣਾ ਪਿੱਤਰਾਂ ਨਾ ਘਰ ਮੰਗਣਾ ਕਾਇਆ ਜਨ ਮੰਗ ਜਾਏ ਨਾ ਚਤੁਰਾਂ ਨ ਮਿੱਤਰੇ ਪਰੇ ਆ ਪਵਿੱਤਰ ਹੈ ਪ੍ਰਤੀਸੈ ਦਿਸੈ ਦ੍ਰਿਸੈ ਗ੍ਰਿਸੈ ਭਗਵਤੀ ਸ਼ੰਤ ਵੈ ਪ੍ਰਸਾਦ ਕਥਤੇ ਕੇ ਆਸ ਚ ਦਿਸੈ ਕੇ ਆਪ ਜਪੇਸੈ ਕੇ ਆ ਗੰਜ ਕਰਮੈ ਕੇ ਆ ਪੰਜ ਭਰਮੈ ਕੇ ਆਪ ਜਲੋਕੈ ਕੇ ਆਦਿਤ ਸੋਕਿਆ ਕੇ ਅਵਧੂਤ ਵਰਨੈ ਕੇ ਭੂਤ ਕਰਨੈ ਕੇ ਰਾਜੰਗ ਪ੍ਰਭਾ ਕੇ ਧਰਮੰਗ ਤੂ ਜਾ ਕੇ ਸੋਕ ਬਨੈ ਕੇ ਸਰਬਾ ਭਰਨੈ ਕੇ ਜਗਤੰਗ ਕ੍ਰਿਤੀ ਹੈ ਕੇ ਸ਼ਤਰੰਗ ਛਤਰੀ ਹੈ ਕੇ ਬ੍ਰਹਮ ਸਰੂਪੇ ਕੇ ਅਨੁਭਵ ਰੂਪੇ ਕੇ ਆਦਿ ਦੇਵ ਹੈ ਕੇ ਆਪ ਭੇ ਹੈ ਕੇ ਚਤੰਗ ਬਹੀਨੇ ਕੇ ਕਹਿ ਦਿਨੈ ਕੇ ਰੋਜੀ ਦੀ ਜਾ ਕੇ ਰਹੀ ਮੇਰੇ ਹਾ ਕੇ ਪਾਕ ਵਿਆਹ ਹੈ ਕੇ ਗੈਬੁਲ ਗੈਬ ਹੈ ਕੇ ਅਫੁੱਲ ਗੁਨਾਹ ਹੈ ਕੇ ਸ਼ਾਹਾਨ ਸ਼ਾਹ ਹੈ ਕੇ ਕਾਰਨ ਕੁਰਿੰਦ ਹੈ ਕੇ ਰੋਜੀ ਦਿਹਾਂਦ ਹੈ ਕੇ ਰਾਜ ਗ੍ਰਹੀਮ ਹੈ ਕੇ ਕਰਮ ਕਰੀਮ ਹੈ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬਤਰ ਮਾਨ ਹੈ ਕੇ ਸਰਬਤਰ ਦਾਨ ਹੈ ਕੇ ਸਰਬਤਰ ਗਾਉਣ ਹੈ ਕੇ ਸਰਬਤਰ ਭਾਉਣ ਹੈ ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਰਾਜ ਹੈ ਕੇ ਸਰਬਤਰ ਸੱਜ ਹੈ ਕੇ ਸਰਬਤਰ ਦੀਨ ਹੈ ਕੇ ਸਰਬਤਰ ਲੀਨ ਹੈ ਕੇ ਸਰਬਤਰ ਜਾ ਹੋ ਕੇ ਸਰਬਤਰ ਭਾਅ ਹੋ ਕੇ ਸਰਬਤਰ ਦਿਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਕਾਲ ਹੈ ਕੇ ਸਰਬਤਰ ਪਾਲ ਹੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜ ਹੈ ਕੇ ਸਰਬਤਰ ਰਾਜ ਹੈ ਕੇ ਸਰਬਤਰ ਸੁੱਖ ਹੈ ਕੇ ਸਰਬਤਰ ਭੁੱਖ ਹੈ ਕੇ ਸਰਬਤਰ ਤ੍ਰਾਣ ਹੈ ਕੇ ਸਰਬਤਰ ਪ੍ਰਾਣ ਹੈ ਕੇ ਸਰਬਤਰ ਦਿਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਮਨ ਹੈ ਸਦਾ ਅੰਗ ਪ੍ਰਧਾਨ ਹੈ ਕੇ ਸਰਬਤਰ ਜਪ ਹੈ ਕੇ ਸਰਬਤਰ ਥਾਪ ਹੈ ਕੇ ਸਰਬਤਰ ਭਾਨ ਹੈ ਕੇ ਸਰਬਤਰ ਮਨ ਹੈ ਕੇ ਸਰਬਤਰ ਇੰਦਰ ਹੈ ਕੇ ਸਰਬਤਰ ਚੰਦਰ ਹੈ ਕੇ ਸਰਬੰਗ ਕਲੀਮ ਹੈ ਕੇ ਪਰਮੰਗ ਫਹੀਮ ਹੈ ਕੇ ਅਕਲ ਅਲਾਮ ਹੈ ਕੇ ਸਾਹਿਬ ਕਲਾਮ ਹੈ ਕੇ ਹੁਸਨ ਵਜੂ ਹੈ ਤਮਾਮੁਲ ਰਜੂ ਹੈ ਹਮੇਸ਼ੁਲ ਸਲਾਮ ਸਲੀਕ ਤਮਦਾਮ ਹੈ ਗਰੀਮੁਲ ਸਕਸੇ ਗਰੀਬੁਲ ਪ੍ਰਸਤ ਹੈ ਬਿਲੰਦੁਲ ਮਕਾਨ ਹੈ ਜਮੀਨੁਲ ਜਮਾਨ ਹੈ ਤਮੀਜੁਲ ਤਮਾਮੇ ਰਜੁਲ ਨਦਾਨ ਹੈ ਹਰੀਫ ਲੋ ਜੀ ਮੇਰੇ ਜਾਗ ਜੀ ਕਿੰਨੇ ਨੇਕੁਲ ਤੁਰੰਗ ਹੈ ਭੇਦ ਹੈ ਭੰਗ ਹੈ ਚੀਜੁਲ ਨਿਵਾਜ ਹੈ ਗਨੀਮੁਲ ਖਰਾਜ ਹੈ ਨਿਰੁਕਤ ਸਰੂਪ ਹੈ ਤਿਨ ਮੁਕਤ ਵਿਭੂਤ ਹੈ ਪਰ ਭੁਗਤ ਪ੍ਰਭਾ ਸੋ ਜੁਗਤ ਸੁਦਾ ਸਾਵੰਗ ਸਰੂਪ ਹੈ ਭੇਦੀ ਨੂੰ ਪੈ ਸਮਸੋ ਪ੍ਰਾਸਦਾ ਸਰਬਸਾਜ ਹੈ ਸਮਸੋ ਸਲਾਮ ਸਦੈਵਲ ਕਾਮ ਨਿਰਬਾਧ ਸਰੂਪ ਹੈ ਗਾਧ ਹੈ ਨੂਪ ਹੈ ਓਂ ਆਦ ਰੂਪੇ ਨਾਦ ਸਰੂਪੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੰਗ ਤ੍ਰਿਪਾਦੇ ਗੰਜੇ ਅਗਾਧੇ ਸਵੰਗ ਸਰਭ ਭਾਗੇ ਸੁਸਰਬਣ ਰਾਗੇ ਤ੍ਰਿਭਗਤ ਸਰੂਪ ਹੈ ਚਿਜ ਹੈ ਛੂਤ ਹੈ ਕੇ ਨਰਕੰਗ ਪ੍ਰਨਾਸ ਹੈ ਬ੍ਰਿਥੀਵਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵ ਸਦੈਵ ਭੁਗਤ ਸਰੂਪ ਹੈ ਪ੍ਰਯੁਗਤ ਨੂਪ ਹੈ ਨਿਰੁਕਤ ਸਦੈਵ ਭੁਗਤ ਪ੍ਰਭਾ ਅਨੁਗਤ ਸਰੂਪ ਹੈ ਪ੍ਰਯੁਗਤ ਨੂਪ ਹੈ ਜਾਚਰੀ ਛੰਦ ਭੰਗ ਹੈ ਨੰਗ ਹੈ ਭੀਖ ਹੈ ਲੇਖ ਹੈ ਪਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਜੇ ਹੈ ਅਬੇ ਹੈ ਅਭੂਤ ਹੈ ਧੂਤ ਹੈ ਨਾਸ ਹੈ ਉਦਾਸ ਹੈ ਧੰਦ ਹੈ ਬੰਧ ਹੈ ਭਗਤ ਹੈ ਬਿਰਗਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖ ਹੈ ਦਿਖ ਹੈ ਲੇਖ ਹੈ ਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਨੀਲ ਹੈ ਅਨਾਦ ਹੈ ਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛਾਂਦਿਤ ਵੈ ਪ੍ਰਸਾਦ ਸਰਬੰਗ ਹੰਤਾ ਸਰਬੰਗ ਹੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਕਤਾ ਰਸਾਵਲ ਛੰਤ ਵੈ ਪ੍ਰਸਾਦ ਨਮੋ ਨਰਕਨਾਸੇ ਸਦਾ ਅੰਗ ਪ੍ਰਕਾਸ਼ੇ ਅਨੰਗੰਗ ਸਰੂਪੇ ਭੰਗ ਭੂਤੇ ਪਰਮਾਤਮ ਪਰਮਾਤੇ ਸਦਾ ਸਰਬਸਾਤੇ ਅਗਾਧ ਸਰੂਪੇ ਨਿਰਬਾਧ ਭੂਤੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਨੂਪੇ ਨ ਪੁੱਤਰੇ ਨ ਪੁੱਤਰੇ ਨ ਸੁਤਰੇ ਨ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਿਰਸਾਗ ਅੰਗ ਸਰੀਕ ਹੈ ਮੀ ਤੋ ਮੀ ਕੈ ਸਦਾ ਅੰਗ ਪ੍ਰਭਾ ਹੈ ਜੈ ਹੈ ਅਜੈ ਭਗਵਤੀ ਸ਼ੰਤ ਹੈ ਪ੍ਰਸਾਦ ਕੇ ਜਾਹਰ ਜਹੂਰ ਹੈ ਕਿ ਅਜਰ ਹਜੂਰ ਹੈ ਮੇ ਸੁਲਸਲਾ ਮੈਂ ਸਮਸਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨਾਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਗ੍ਰਹੀਮ ਹੈ ਕਿ ਰੋਜੀ ਦਿਹੰਦ ਹੈ ਕਿ ਰਾਜ ਗ੍ਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਸੁਨਲ ਜਮਾਲ ਹੈ ਗਨੀਮੁਲ ਖਰਾਜ ਹੈ ਗਰੀਬੁਲ ਨਿਵਾਜ ਹੈ ਹੀ ਫੁਲਸ਼ਕਾਨ ਹੈ ਰਾਸਲ ਫਕਾਨ ਹੈ ਕਲੰਕ ਪ੍ਰਨਾਸ ਹੈ ਸਮਸਲ ਨਿਵਾਸ ਹੈ ਗੁੰਜਲ ਗਨੀਮ ਹੈ ਰਜੈ ਗ੍ਰਹੀਮ ਹੈ ਸਮਸਲ ਜੁਬਾ ਹੈ ਕਿ ਸਾਹਿਬ ਗਿਰਾ ਹੈ ਕਿ ਨਰਕੰਗ ਪ੍ਰਨਾਸ ਹੈ ਬਹਿਸਲ ਨਿਵਾਸ ਹੈ ਕੇ ਸਰਬੁਲ ਗਵਨ ਹੈ ਮੇ ਸੁਰਵਨ ਹੈ ਤਮਾਮੁਲ ਤਮੀਜ ਹੈ ਸਮਸਲ ਜੀਜ ਹੈ ਪਰਮ ਪਰਮੀਸ ਹੈ ਸਮਸਲ ਦੀਸ ਹੈ ਦੇਸਲੋ ਲੇਖ ਹੈ ਮੇ ਸੁਲੋ ਪੇਖ ਹੈ ਜਮੀਨੁਲ ਜਮਾ ਹੈ ਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਭੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਚਲੰਗ ਨੰਗ ਹੈ ਕਿ ਮਿੱਤੋ ਭੰਗ ਹੈ ਮਦਭਾਰ ਸ਼ੰਤ ਵੈ ਪ੍ਰਸਾਦ ਮੁਨਮਨ ਪ੍ਰਨਾਮ ਗੁਣਗਨ ਮੁਦਾਮ ਹਰ ਬਰ ਅਗੰਜ ਹਰ ਨਰ ਪ੍ਰਭਾਂਜਨ ਗਨ ਪ੍ਰਨਾਮ ਮੁਨਮਨ ਸਲਾਮ ਹਰ ਨਰ ਅਖੰਡ ਬਰ ਨਰ ਮੰਡਲ ਭਾਵਾ ਨਾਸ ਮੁਨਮਨ ਪ੍ਰਕਾਸ਼ ਗੁਣਗਨ ਪ੍ਰਨਾਮ ਜਲ ਥਲ ਮੁਦਾਮ ਅਨਸਜ ਅੰਗ ਆਸਨ ਭਾਂਗ ਭੁਮਾ ਫਾਰਗਤ ਮਿਤ ਉਦਾਸ ਜਲ ਥਲ ਅਮੰਡ ਦੇਸ ਵਿਸ ਅਭੰਡ ਜਲ ਥਲ ਮਹੰਤ ਦੇਸ ਵਿਸ ਬੇਅੰਤ ਭਵਨਾਸ ਤ੍ਰਿਤ ਧਾਤੁਰਾਸ ਆਜਾਨ ਬਹੁ ਏਕੈ ਸਦਾ ਹੋ ਓਂਕਾਰ ਰਾਤ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਕਰ ਕਰ ਪ੍ਰਨਾਮ ਚਿਤ ਚਰਨ ਨਾਮ ਅਨਸਿਜ ਗਾਤ ਆਜਿਜਨਾ ਬਾਤ ਅਨਝੰਜ ਗਾਤ ਅਨਰੰਜ ਬਾਤ ਅਨਟੁੱਟ ਭੰਡਾਰ ਠੱਟ ਪਾਰ ਡੀਟ ਤ੍ਰਮਤ ਢੀਟ ਕਰ ਮਨ ਬਰਨ ਅਨੰਦਦਾਤਾ ਮਥਰ ਬੋਲ ਮਨ ਅਸ਼ੰਤ ਵੈ ਪ੍ਰਸਾਦ ਗੁਰਨਾਲੇ ਹਰ ਘਾਲੇ ਹੈ ਖਲਖੰਡ ਨੈ ਮਹਿਮੰਡ ਨੈ ਜਗਤੀਸ ਪਰਮੇਸ਼ਰ ਦਾ ਖਲਕਾਰ ਨੈ ਸਰਬ ਭਾਰ ਹੈ
त्रित के त्रण है, जाके करण है, मनमान्य है, जग जाने हैं, सर्वंग पार है, सर्वंग कार है, सर्वास है, सर्वनाश है, करुणाकर है, विश्वम पर है, सर्वेश्वर है, जगतीश्वर है, ब्रह्मंडस है, अखलखंडस है, भरते पर है, करुणाकर है, अजमाजा तपाधपकृता कृत अमृत अमृत अमृत अमृत करुणा कृता कृता कृत तरणित्रे थे अमृतेश्वर है, परमेश्वर है, कृता कृत है, अमृता अमृत है, अजवा कृत है, अमृता अमृत है, नर नायक है, अखलकायक है, विश्वम्भर है, करुणालय है, निपनायक है, सर्वपायक है, पपंजन है, अरगंजन है, रिपतापन है, जपितापन है, कलंकृत है, सर्वाकृत है, कर्ता करे, हरता हर है, परमात्म है, सर्वात्म है, आत्मवास है, जसके जस है, अभ्यांग प्रयात शांत, नमो सूर्य सूर्य, नमो चंद्र चंद्रे, नमो राज राज, नमो इंद्रेन्द्रे, नमो अंधकार, नमो तेज तेजे, नमो बृंद बृंदे, नमो बीज बीजे, नमो राज सिंह ताम सिंह शांत रूपे, नमो परम तत्ंग तत्म स्वरूपे, नमो जोग जोगे, नमो ज्ञान ज्ञाने, नमो मंत्र मंत्रे, नमो ध्यान ध्याने, नमो जुद जुदे, नमो ज्ञान ज्ञाने, नमो भोज भोजे, नमो पान पाने, नमो कलेह कर्ता, नमो शांत रूपे, नमो इंद्रिंद्रे नादंग भूते, कलंकार रूपे अलंकार अलंके, नमो आशा से, नमो बांग भंके अपंगी स्वरूपे, नंगी नामित्र भंगी त्रिकाले, नंगी कामे कशरी छंद जय लय भय भय भूज नास काश गंज पंज लख पख का दयाल लेख भेख नाम काम गाह ढाह नाथे परमाथे जोनी मोनी, ना राग्य न रंगे न रूपे न रेखे, करमंग परमंग गंजे लेखे, अभ्यंग प्रयात शांत, नमस्तल प्रणामे, समस्तल प्रणाश्य अगंजुल नामे, समस्तल निवासे, निरकाम भूते, समस्त स्वरूपे, कुकर्मंग प्रणाशी, सुधर्म भूते, सदा सचदानंद सतंग प्रणाशी, करी मुल्क नंदा, समस्तल निवासी, अजायब भूते, अजायब गने में, हरियं करियं करी मुल रहीमे, चतुर चक्रवर्ती, चतुर चक्र भुगते, स्वयं पव सबंग सर्वदा सर्वजुगते, दुखालंग प्रणाशी, दयालंग स्वरूपे, सदांग संगे अपंग विभूते, दुकालंग प्रणासी, दयालंग स्वरूपे, सदांग संगे अपंग विभूते, को ओंकार सतगुर प्रसाद त्वय प्रसाद सदगी पातशाही दसवीं श्रावक शुद्ध समूह सधान के, देख प्रियो कर जोग जति के, सूर सरार्दन शुद्ध सुधाधिक संत समुनि एकमति के, सारी देश को देख रहे हो मत कहु न देखित प्राणपति के, श्री भगवान की भाई कृपा होते कृति बिन्ने कृति के, माते मतंग जरे जरसंग नूप तंग सुरंग सवारे कोट तुरंक रंग से कूदत पौन के कौन को जात निवारे, भारी पजान के भूख भली बेद ने आवत शीस न जात बिचारे, एते पय तो कहा पय भूप पदंत को नांग ही पाए पधारे, जीत फिर सब दे दिशान को बजत ढोल मदंग नगारे, गुंजत गूढ़ गजान के सुंदर हिंसत है, हराज हजारे भूत पिवेक भवान जप के, भूप पुत कौन को नहीं जात बिचारे, श्री पत श्री भगवान पजे बिनत कुंत के धाम सुधारे, तीर्थ नहान दया तम दान सुसंजम नेम अनेक सिखै, वेद पुराण कतेब कुरान जमीन जमान सुबण के पेखै, पौन आहार जति जतता सब सब हजार हजार के देखै, श्री भगवान पजे बिन भूपते कृति बिन एक न लिखै, शुद्ध सुपाह दुरंत दबा सो साज सुनाह दुर्जान लेंगे, भारी गमन भरे मन मै कर पर्वत पंख लैन हलैंगे, तोर अरीन मरो मवासन माते बंधंगन मान मलैंगे, श्री पत श्री भगवान कृपा बिन त्याग जहा निधान चलेंगे, वीर पार बड़े बरियार विचारे सार के धार भसैया, तोड़ दे समलिंद मासन मातक जान के मान मलैया, गाड़े गडान को तोड़ नहा सफत निज चार लवैया, साहिब श्री सब को सर नायक जा चुकने एक सुख दवैया, दानव देव निंद्र साचर पूत पवे भगवान जपेंगे, जीव जिदे जल मैं थल मैं पाली पर मैं सब थावत पेंगे, पुन प्रतापन बाहर जैत तुन वापन गए वो पुंज कपेंगे, साध समूह सन फिर जग सतर सब लोग चपेंगे, मानव इंद्र गजिंदर रात बजोत लोग राज करेंगे, गोड़ स्नान जातिक दान नेक सुमर साज बढ़ेंगे, ब्रह्मेश्वर विष्ण सची पातन तो फसे जम फास बढ़ेंगे, जे नर श्री पत के प्रस है भगत हे नर फे न देह रहेंगे, कहा पे जो दो लोचन मूंद कह बैठ रहे भगत ध्यान लगे, उन हाथ पीली सा समुद्र लोग पर लोग वह बास की उपख्यान सु बैठ कह, ऐसे ही ऐसे सुबह सुताए साज कहो सुन ले सबे, साच कहो सुन लो सवे जन प्रेम के दिन प्रपाय, काहू लै पान पूज तरे उसल काहू लै लंगल लटकाय, काहू लखे और वच दिशा मह काहू पछाओ को शीश नवायो, कहू भुतान को पूजता है बस को मृतान को पूजन ताय, कूर क्रिया उर्ज सभी जग श्री भगवान को भेद न पाए, कूर क्रिया उर्ज सभी जग श्री भगवान को भेद न पाए, को ओंकार श्री वाहिगुरु जी की फतेह पातशाही दसवीं कवि बात बेनती चाओ पाई, हमारी करो हादर अच्छा पूर्ण होए चित की इच्छा, तब चरण मन रह हमारा अपना जन कृपति पर, मेरे दुष्ट सब तुम काहू आपद मोहि बचाव हो, सुखी बसै मोर परिवार, सेवक सिख सब करतारा, मोर अच्छा निज कर दया करिए, सब बैरन को आसंगरिए, पूर्ण होए हमारी आसा, तोर भजन की रह प्यासा, तुम्हें छाड़ के वर नात्या जो बरतो सो तुम ते पाओ, सेवक सिख हमारे तारिय है, चुन चुन सदर हमारे मारिय है, आप हादय मुझे बरिया, मरण काल का त्रास ने बरिया, हो जसदा हमारे पच्छा, श्री सुजू करिए हो रच्छा, राख लियो हमें राखन हारे, साहेब संत साहेब प्यारे,
ਦੀਨ ਬੰਧ ਸੁਣ ਕੇ ਹੰਤਾ ਤਮੋਹ ਪ੍ਰੀਤ ਤੁਰ ਦਸਕੰਤਾ ਕਾਲ ਪੈ ਬ੍ਰਹਮਾ ਬਪਤਰਾ ਕਾਲ ਪੈ ਸਿਵ ਜੂ ਅਵਤਰਾ ਕਾਲ ਪੈ ਕਰਮ ਸਿਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਿਵ ਕੀ ਹੋ ਬੇਦਰਾਜ ਬ੍ਰਹਮਾ ਜੂ ਥੀ ਹੋ ਜਵਨ ਕਾਲ ਸਭ ਲੋ ਸਵਾਰਾ ਨਮਸਕਾਰ ਹੈ ਤਾਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਇਆਲ ਚੱਛਣ ਪੁਜਾਇਓ ਆਦਿ ਤੇ ਕਹਿ ਅਵਤਾਰਾ ਸੋਈ ਗੁਰੂ ਸਮਝੇ ਹੋ ਮਹਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਣ ਕੋ ਸਿਵਗੁਣ ਸੁਖ ਦੀ ਉਸ ਤਰਨ ਕੋ ਪਲਮਾ ਵਧ ਕੀ ਉਹ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੱਟੀ ਦੇ ਕੁੰਚਲ ਇਸ ਸੂਲਾ ਸਫਰ ਕਿਰਪਾ ਦਿਸ਼ਟ ਕਰ ਫੂਲਾ ਸੰਦਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪਟ ਪਟ ਕੀ ਜਾਣੈ ਜਬਦ ਕਰਖ ਕਰਾ ਕਰਤਾਰਾ ਪ੍ਰਜਾ ਤਰਥ ਸਭ ਦੇਹ ਪਾਰਾ ਜਬਿਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮ੍ਰਿਤ ਦੇਹ ਧਰ ਸਭ ਹੁੰਦੇ ਤੇ ਅਬਦਨ ਸਭ ਧਾਰੇ ਆਪੇ ਆਪਣੀ ਬੂਝ ਵਿਚਾਰੇ ਤੁਮ ਸਭ ਹੀ ਤੇਰੇ ਹੱਥ ਨਿਰਾਲਮ ਜਾਣਦ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਨੀਲ ਨਾਦ ਸੰਭ ਤਾਕਾ ਮੂੜ ਚਾਰਤ ਭੇਦ ਜਾਕੋ ਭੇਦ ਨ ਪਾਵਤ ਭੇਦ ਤਾਕੋ ਕਾਰ ਪਾਹਣ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਣਤ ਨਹਿ ਭੇਵ ਆਪ ਆਪਣੀ ਬੁਧ ਜੀਤੀ ਬਰਨਤ ਭਿੰਨ ਭਿੰਨ ਤੁਹਿਤੇ ਤੀ ਤੁਮਰਾ ਲਖਣਾ ਜਾਇ ਸਾਰਾ ਕਹਿ ਬਿ ਸਜਾ ਪ੍ਰਥਮ ਸੰਸਾਰ ਹੈ ਕਹਿ ਰੂਪ ਅਨੂਸ ਰੂਪਾ ਰੰਗ ਭਿਓ ਰਾਵ ਗਈ ਭੂ ਪਾਂਡ ਜੇਰ ਸੇਤ ਜ ਕਿੰਨੀ ਉਤਪੁਜ ਖਾਣ ਬਹੁਰ ਰਚਦੀਨੀ ਕਾਂ ਫੁੱਲ ਰਾਜਾ ਬੈਠਾ ਕਹੋ ਸਿਮਟ ਪਿਓ ਸੰਗਰੀ ਗਾਡਾ ਸਗਰੀ ਸ੍ਰੇਸ਼ਟ ਦਿਖਾਏ ਚੰਪਾ ਬਾਤ ਜੁਗਾਤ ਸਰੂਪ ਸੇ ਅੰਪਾ ਵਰਛਾ ਮੇਰੀ ਤੁਮ ਕਰੋ ਸੇ ਕੋ ਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਅਠ ਵਤਿਤ ਪਾਤਾ ਸਕਲ ਮਲੇਸ਼ ਕਰੋ ਨਿਕਾਤਾ ਜੇ ਅਸ ਧੋਜ ਦਾ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਡਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਲਣ ਹੈ ਰਚਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਕਾਲਾ ਕਿਰਪਾ ਦੁਸ਼ਟ ਹਰ ਹੋ ਤਾਂ ਕਿ ਤਾਪ ਤਨ ਕੁਮਾਰੋ ਰਿਦ ਸਿੱਧ ਘਰ ਸਭ ਹੋਏ ਦੁਸ਼ਟ ਸ਼ਾਸ਼ਵੈ ਸਕੈਣ ਕੋਈ ਇੱਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸੇ ਤਾਹੇ ਉਬਾਰਾ ਜਿਨ ਨਰ ਨਾਮ ਤਿਉਹਾਰੋ ਕਹਾ ਦਾਰ ਦੁਸ਼ਟ ਦੋਗਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਉਹਾਰੀ ਆਪ ਹਾਥ ਦੈ ਲਿਓ ਬਾਰੀ ਸਰਵ ਠੋਰ ਮੋਹੋ ਸਹਾਇ ਦੁਸ਼ਟ ਦੋਗਤੇ ਲਿਓ ਬਚਾਈ ਖੜਗ ਕੇਤ ਮੈਂ ਸ਼ਰਨ ਤਿਉਹਾਰੀ ਆਪਾ ਦੇ ਲਿਓ ਬਾਰੀ ਸਰਵ ਠੋਰ ਮੋਹੋ ਸਹਾਇ ਦੁਸ਼ਟ ਦੋਗਤੇ ਲਿਓ ਬਚਾਈ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪ੍ਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵ ਵਰੀ ਕੇ ਰਾਵਣ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ ਹਰਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸੁਣਾ ਗੱਲਾਂ ਸਮਰੱਥ ਸੁਆਮੀ ਸੋ ਗਿਆਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰਾ ਘਰਤਾ ਤੇਰੇ ਸਭ ਕੁਛ ਅੱਜ ਦੇ ਸੋ ਪਾਵੇ ਸਦਾ ਸ਼ਬਦ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਿਆ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਹੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰਸ਼ਾਨ ਸੁਖ ਬਣਿਆ ਵਸਿਆ ਜਨਿਚਾਂ ਸਭ ਜਾਈਆਂ ਸਦਾ ਗੁਰਬਾਣ ਕਿਤਾਬ ਗੁਰ ਵਿੱਟੋ ਜਿਸ ਦੀਆਂ ਹਵੜਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਵਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਘਰ ਸੁਭਾਗੇ ਘਰ ਸੁਭਾਗੇ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਵਸ ਕੀਤੇ ਕਾਲ ਘੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋਸ ਨਾ ਹਰ ਕਹਿ ਲਾਗੇ ਕਹਿ ਨਾਨਕ ਤੈਸ ਕੋ ਅਤਿਤ ਕਰਨ ਹਤ ਵਾਜੇ ਸਾਚੇ ਲਿਵਾ ਮੈਂ ਦੇਹ ਨਮਾਣੀ ਦੇਹ ਨਮਾਣੀ ਲਿਵਾ ਵਜ ਹੋ ਕਿਆ ਕਰੇ ਵਿਚਾਰੀ ਤੁਰ ਬਾਤ ਸਮਰਤ ਕੋਈ ਨਾ ਕਿਰਪਾ ਕਰ ਬਨਵਾਰੀ ਹੈ ਸੁਨਾ ਹੁਣ ਥਾਵ ਨਾ ਸ਼ਬਦ ਰਾਸ ਵਾਰੀਆ ਕਹਿ ਨਾਨਕ ਲਿਵਾ ਵਜ ਹੋ ਕਿਆ ਕਰੇ ਵਿਚਾਰੀਆ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਵਿਖ ਕੱਟੇ ਗਿਆਨ ਜਨਸਾਰ ਨਿਰੰਤਰ ਹੋ ਜਿਨ ਕੰਮ ਹੋ ਤੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣੇ ਬਾਬਾ ਜਿਸ ਦੇ ਸੋਈ ਜਨ ਪਾਵੈ ਪਾਵੇ ਦਾ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰ ਇੱਕ ਪਰਮ ਭੁੱਲੇ ਬਿਰਹਿ ਦਹਿ ਜਿਸ ਨਾਮ ਲਾ ਸਵਾਰਿਆ ਗੁਰੂ ਸਾਹਿਬ ਮਨ ਭੈ ਨੇ ਜਿਨ੍ਹਾਂ ਭਾਣਾ ਭਾਵ ਇਹ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਪ ਸੰਤ ਪਿਆਰੇ ਹੋ ਕਤ ਕੀ ਕਰੇ ਕਹਾਣੀ ਕਰੇ ਕਹਾਣੀ ਕਤ ਕਰੀ ਕਿਤ ਦੁਆਰੇ ਪਾਈਏ ਧਨ ਮਨ ਧਨ ਸਭ ਸਭ ਗੁਰੂ ਕੋ ਹੁਕਮ ਮੰਨਿਆ ਪਾਈਏ ਹੁਕਮ ਮੰਨੇ ਹੋ ਗੁਰੂ ਕਿਰਾ ਕਾਉ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਕਥਿਓ ਕਤ ਕਹਾਣੀ ਮਨ ਚੰਚਲਾ ਚਤੁਰਾਈ ਕਿਣੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਣੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਤੇ ਭਰਮ ਪਲਾਇਆ ਮਾਇਆ ਤਾਂ ਮੋਹਣੀ ਤਿਨਾ ਕੀਤੀ ਜਿਨ ਠਕੋਲੀ ਪਾਇਆ ਕੁਰਬਾਨ ਕੀਤਾ ਤਿਸਾ ਬਿਠੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਣੈ ਨਾ ਪਾਇਆ ਇਹ ਮਨ ਪਿਆਰ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚਲੈ ਨਾ ਹੀ ਤੇਰੇ ਨਾਲ ਸਾਥ ਤੇਰਾ ਚੱਲੇ ਨਾ ਇਸ ਨਾਲ ਕਿਉਂ ਚਲਾਈ ਐਸਾ ਕੰਮ ਮੁੱਲੇ ਨਾ ਕੀਚਾ ਜਿਤ ਅੰਤ ਪੁੱਛੋ ਤਾਂ ਇਹ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਚਲਾ ਸੱਚ ਸੰਭਾਲੇ ਅਗਮ ਗੋਚਰ ਤੇਰਾ ਅੰਤ ਨਾ ਪਾਇਆ ਅੰਤ ਨਾ ਪਿਆਰਾ ਕਿਨਾ ਤੇਰਾ ਆਪਣਾ ਆਪ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ
ਕਹੈ ਨਾਨਕ ਤੂੰ ਸਦਾ ਗਮੇ ਤੇਰਾ ਅੰਤ ਨ ਪਾਇਆ ਸੁਰ ਨਰ ਮੁੰਡਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰੂ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੇ ਸੱਚਾ ਮਨੁ ਸਹਿ ਜੀ ਜੰਤ ਸਭ ਤੋਂ ਪਾਇਖ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸ ਨੂੰ ਆਪ ਤਠਾ ਦਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾ ਕੇਰੀ ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵਾਲ ਨਿਕੇਤ ਮਾਰਗ ਜਾਣ ਗੁਰ ਪ੍ਰਸਾਦ ਜਿਨੀ ਆਪ ਜੈਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ ਜੇ ਤੂੰ ਚਲਾਏ ਤੇ ਚਲੇ ਸਿਆਮੀ ਹੋਰ ਕਹਿ ਜਾਣ ਗਿਣ ਤੇਰੇ ਜੇ ਤੂੰ ਚਲਾਏ ਤੇ ਚੱਲੇ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਸਰਸਾ ਧਿਆਵੇ ਜਿਸਨੂੰ ਕਥਾ ਸੁਣਾਏ ਆਪਣੀ ਸਭ ਗੁਰਦੁਆਰੇ ਸੁਖ ਪਾਵੇ ਕਹੈ ਨਾਨਕ ਸੱਚੇ ਸਹਿਜ ਭਾਵੇ ਤੇ ਵਿੱਚ ਲਾਵੇ ਇਹੋ ਸੋਹਿਲਾ ਸ਼ਬਦ ਸੁਭਾਅ ਸ਼ਬਦ ਸੁਭਾਅ ਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਨਿਕਾ ਮਨ ਵਸਿਆ ਜਿਨ ਧਰੋ ਲਿਖਿਆ ਹੈ ਕਿ ਫਿਰ ਇੱਕ ਨੇਰੇ ਕਰੇ ਗੱਲਾਂ ਗੱਲੀ ਕਿੰਨਣ ਪਾਇਆ ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਿਤ ਹੋਏ ਸਹਿ ਜਨਾ ਜਿਨੀ ਹਰ ਧਿਆਰ ਧਿਆ ਪਿਤ ਗੁਰਮੁਖ ਜਿਨੀ ਧਿਆਇਆ ਫਿਤ ਮਾਤਾ ਪਿਤਾ ਕੁਟਾਂਬ ਸਹਿਤ ਸੋਭਿਤ ਸੰਗ ਸਭਾਈ ਕਹਿ ਦੇ ਪਿਤ ਸੁਣਦੇ ਪਿਤ ਸੇ ਪਿਤ ਜਿਨੀ ਮਨ ਵਸਾਇਆ ਕਹੈ ਨਾਨਕ ਸੇ ਪਿਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮ ਸਹਿਜ ਨੋ ਆਪਜੀਵਨ ਸਹਿਜ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿ ਤਸਨਿਮ ਰਹੇ ਕਰਮ ਕਮਾਏ ਸਹਿਸੇ ਜੀਵ ਲੀਨ ਹੈ ਕਿ ਤਸਨਿਮ ਧੋਤਾ ਜਾਏ ਮਨ ਧੋ ਬਹੁ ਸ਼ਬਦ ਲਾਗੂ ਹਰ ਸੁਰ ਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਸਹਿਸਾ ਵਜਾਏ ਜੀਓ ਮਹਿਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮਹਿਲੇ ਤਿੰਨੀ ਜਨਮ ਜੂਏ ਹਾਰਿਆ ਤਸਨਾ ਵੱਡਾ ਰੋਗ ਲੱਗਾ ਮਰਨ ਮਨੋ ਸਾਰਾ ਵੇਦਾ ਮਹਿਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੇ ਬਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੁੜੇ ਲਾਗੇ ਤਿੰਨੇ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੁੜ ਕੇ ਸਾਹਿਬ ਪਹੁੰਚਾ ਨਾਏ ਮਨਸਾ ਸੱਚ ਸਮਾਣੀ ਜਨਮ ਰਤੰਜਨੀ ਕੱਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜੇ ਨ ਮਨ ਨਿਰਮਲ ਸੁਧਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਤੇ ਅੰਦਰ ਆਤਮਾ ਸਮਾਲਿਆ ਆਪ ਛੜ ਸੁਧਾ ਰਹੇ ਪਰਨਿਆ ਗੁਰ ਬਿਨਾਂ ਨ ਜਾਣੇ ਕੋਈ ਕਹਿ ਨਾਨਕ ਸੁਣੋ ਸੰਤੋਖ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰਦੇਵੇ ਮੁਖ ਹੋਏ ਬਿਨ ਸਾਧੂ ਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੈ ਕੋਈ ਪੁੱਛੋ ਵੇਖਿਆ ਜਾਏ ਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਇਆ ਉਹ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਓ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨ ਸਮਾਣੀ ਪੀਵੋ ਅੰਮ੍ਰਿਤ ਸੁਧਾਰ ਹੋ ਹਰ ਰੰਗ ਜਪੇ ਸਾਰਗ ਪਾਣੀ ਕਹਿ ਨਾਨਕ ਸਦਾ ਗਾਵੇ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣਦੇ ਕੱਚੇ ਕੱਚੀ ਆਂਖ ਵਖਾਣੀ ਹਾਰ ਹਰ ਨਿਤ ਕਰੇ ਰਸਨਾ ਕਹਿਆ ਕਛ ਨੂੰ ਜਾਣੀ ਚੇਤ ਜਿਨ ਕਹਿ ਲਿਆ ਮਾਇਆ ਬੋਲਣ ਭੈਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਛੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪ ਹੀਰਾ ਰਤਨ ਆਪ ਜਿਸਨੂੰ ਦੇਵ ਜਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਕਤ ਆਪ ਪਾਏ ਕਹਿ ਕਰਤਾ ਆਪ ਹੁਕਮ ਵਰਤਾਏ ਹੁਕਮਰਤਾ ਆਪ ਵੇਖਿਆ ਗੁਰਮੁਖ ਸਾਹਿਬ ਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਸਾਹਿਬ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਸ ਸੇਲ ਬੁਲਾਏ ਕਹਿ ਨਾਨਕ ਆਪ ਕਰਤਾ ਆਪ ਹੁਕਮ ਬੁਝਾਏ ਸਿਮਰਤ ਸ਼ਾਸਤਰ ਆਪਣ ਪਾਪ ਵਿਚਾਰ ਦੇ ਤੱਤੇ ਸਾਰ ਨ ਜਾਣੀ ਤੱਤੇ ਸਾਰ ਨ ਜਾਣੀ ਗੁਰੂ ਬਾਜੋ ਹੋ ਤੱਤੇ ਸਾਰ ਨ ਜਾਣੀ ਤੇ ਗੁਣ ਸੰਸਾਰ ਭਰਮ ਸੁੱਤਾ ਸੁੱਤਾ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਆਉਂਦੇ ਹਰਲੀ ਬੁਲਾ ਕੇ ਜਾਗਤ ਰਹਿਣ ਵਿਹਾਣੀ ਮਾਤਾ ਕਿਉਂ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਹੈ ਇਵੜ ਦਾਤਾ ਜੇ ਅਗਨ ਮੈਂ ਹਾਰ ਪਹੁੰਚਾਵੇ ਉਸ ਨੂੰ ਕਿਉਂ ਪੁੜ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰੂ ਸਦਾ ਸੰਭਾਲੀਏ ਕਹਿ ਨਾਨਕ ਇਵੜ ਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤੀ ਸੰਭਾਲ ਜੰਮਿਆ ਪਰਿਵਾਰ ਭਲਾ ਪਾਇ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅੰਮ੍ਰਿਤ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੇ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦ ਜਿਨ੍ਹਾਂ ਲਿਵ ਲਾਗੀ ਜਿਨੀ ਵਿੱਚ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸਾ ਬਿਟੋ ਹੋ ਰਹੇ ਲੋਕ ਫੁੱਲ ਲਾਏ ਐਸਾ ਸਤਿਗੁਰ ਜੇ ਮਿਲਿਆ ਤਿਸਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤੇ ਜਪੇ ਹੋ ਜੀਓ ਲਾ ਖਟਿਓ ਦਿਹਾੜੀ ਹੋ ਤਨ ਤੇ ਨਾ ਮਿਲਿਆ ਜਿਨ ਹਰ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਮਨ ਹੋਆ ਵਣਜਾਰਿਆ ਸਨਾਤਨ ਰਸ ਰਾਜ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀ ਹਰ ਰਸ ਬੋੜਨਾ ਚਸਨਾ ਲੱਗ ਗਿਆ ਇਹੋ ਹਰ ਰਸ ਕਰਮੀ ਪਾਏ ਸਤਿਗੁਰ ਮਿਲਿਆ ਜਸਾਏ ਕਹੈ ਨਾਨਕ ਹੋਰ ਅਨਰਸ ਸਭ ਵਿਸਰੇ ਜਾਹਰ ਵਸੈ ਮਨ ਆਏ ਸਰੀਰਾ ਮੇਰੇ ਹਰ ਤੂੰ ਮੈਂ ਜਦੋਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਇਆ ਜੁਗ ਦੁਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ
ਮਨ ਚਾਉ ਭਇਆ ਪ੍ਰਭਾਗਮ ਸੁਣਿਆਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨੰਤ ਬਾਣੀ ਗੁਰ ਸ਼ਬਦ ਜਾਨੀ ਹਰਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾਵ ਮਿਆ ਕਰਨ ਕਾਰਨ ਜੋਗੋ ਏ ਸ੍ਰੀ ਰਾਮ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ।

ਨਾਨਕਿਓ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤਲਾਇਆ। ਏ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹੋ ਵੇ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝੀ ਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ। ਕਹੈ ਨਾਨਕ ਇਹ ਨੇਤਰਾਂ ਦੱਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਏ ਸ਼ਰਵਣ ਹੋ ਮੇਰੇ ਹੋ ਸੱਚ ਹੈ ਸੁਣਨਾ ਨੋ ਪਠਾਏ ਸੱਚ ਹੈ ਸੁਣਨਾ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜੇਤ ਸੋਣੀ ਮਨ ਤਨ ਹਰਿਆ ਹੋਆ। ਰਸਨਾ ਰਸ ਮਾਣੀ ਸੱਚ ਅਲਖ ਵਡਾਣੀ ਤਾ ਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਵਹੁ ਸੱਚ ਹੈ ਸੁਣਨਾ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪੁਣ ਵਜਾਇਆ ਵਜਾਇਆ ਆਵਾਜ਼ਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ ਦੱਸਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵ ਨੇ ਇੱਕਣਾ ਦਸਵਾ ਦੁਆਰ ਦਿਖਾਇਆ ਤੇ ਅਨੇਕ ਰੂਪ ਨਾਉ ਨਵ ਨਿਧ ਤਿਸਦਾਂਤ ਨਜਾਈ ਪਾਇਆ। ਕਹੈ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਇਹੋ ਸੱਚਾ ਸੁਹਿਲਾ। ਸੱਚੇ ਘਰ ਗਾਵ ਹੋ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆ ਵਹੇ ਸੱਚੋ ਧਿਆ ਵਹੇ ਜਾਤ ਭਾ ਵਹੇ ਗੁਰਮੁਖ ਜਿਨਾ ਬੁਝਾ ਵਹੇ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹੇ। ਕਹੈ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵਹੇ।

0: Vai.
1: Should we check the speaker? Is that-

ਕਰੇ ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ ਪੌੜੀ। ਜਿੱਤ ਸੇਵੇ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ।

0: ਵਡਿਆਈ ਕੋਈ ਨਾਉ ਨਾ ਜਾਣ ਹੈ ਮੇਰਾ
1: ਮੇਰਾ ਵਾਹਿਗੁਰੂ।
0: ਬੋਲੋ ਜੀ ਵਾਹਿਗੁਰੂ ਇੱਕੋ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਾਈ ਜੀ ਜੁਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀ ਹੈ ਘਰ ਨੌਣੀ ਦਿਆਵੇ ਤਾਂ ਸਭ ਥਾਈਂ ਸਹਾਏ ਦਸਵੇਂ ਪਾਤਸ਼ਾਹ ਸਾਹਿਬ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਸਹਾਏ ਦਸਾਂ ਪਾਤਸ਼ਾਹੀ ਜੀ ਦੀ ਜੋਤ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਦਰਸ਼ਨ ਦੀਦਾਰ ਕਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ, ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਜਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚ ਰੱਖੜੀਆਂ ਤੇ ਚੜ੍ਹੇ ਤਾਂ ਨਾਰੇ ਨਾਲ ਚਰਾਏ ਗਈ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ ਸਿੱਖੀ ਕੇਸਾ ਸੋਸ ਸੰਗ ਨੂੰ ਵਾਹੀ, ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ। ਪ੍ਰਿਤਮੇ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਚਿੱਤੇ ਆਵੇ ਚਿੱਤੇ ਆਉਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਹਾ ਏ, ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕਿਆ, ਝੰਡੇ ਬੁੰਗੇ, ਜੁਗ ਜੁਗ ਅਟਲ, ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਦਾ ਰਾਖਾ, ਹੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਾ ਗੁਰਧਾਮ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣੇ ਦੇ ਮਾਂ, ਨਿਤਾਣਿਆਂ ਦੇ ਤਾਰ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਜੀ, ਆਪ ਜੀ ਦੀ ਕਿਰਪਾ ਸਦਕਾ। ਪਾਵਨ ਪਿੱਤਰ ਇਤਿਹਾਸਿਕ ਅਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪੰਜ ਬਾਣੇ ਜੀ ਅਤੇ ਨਿਤਨੇਮ ਪਰੰਤ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸੱਚੇ ਪਾਤਸ਼ਾਹੀ ਸਮੁੱਚੀਆਂ ਸੇਵਾਵਾਂ ਨਿਭਾਉਂਦੀਆਂ ਹੋਈਆਂ ਬੇਅੰਤ ਭੁਲਾ ਬਖਸ਼ ਲੈਣੀਆਂ, ਅਗਾਹਾਂ ਤੋਂ ਸੋਝੀ ਸਮਾਤ ਬਚਣੀ ਬਾਣੀ ਪੜ੍ਹੀ ਚੁਣੀ ਦਾ ਭਾਵ ਦਾ ਰਹੀ ਸੰਗਤ ਦੇ ਹਿਰਦਿਆ ਦੇ ਸੋਹਣਾ ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਪਟਾਵਾਂ ਦਰ ਅਤੇ ਪ੍ਰਵਾਨ ਕੁਨੀ ਸੱਚੇ ਪਾਤਸ਼ਾਹ ਜੀਓ, ਸੰਗਤ ਵੱਲੋਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਜੀ ਕੀ ਦੇਖ ਸੱਜ ਕੇ ਹਾਜ਼ਰ ਹੈ, ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਪਾਵਨ ਪਿੱਤਰ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮੰਨਿਓ, ਜੋ ਪ੍ਰਭ ਕੋ ਮਿਲਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਬੀਰ ਮਾਨਸ ਜਨਮ ਦਲੰਬ ਹੈ ਹੋਏ ਨਾ ਬਾਰੇ ਬਾਰ ਜਿਉ ਬਨ ਫਲ ਪਾਕੇ ਭੋਏ ਗ੍ਰਹਿ ਬਹੁਰ ਨਾ ਲਾਗੇ ਡਾਰ ਸੱਜਣ ਸੱਚਾ ਪਾਤਸ਼ਾਹੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਜਾ ਕੋ ਹਰ ਰੰਗ ਲਾਗੋ, ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ।

0: बोलो जी वाहेगुरु
1: वाहेगुरु
0: न्यूटन दी ओट गुरु ग्रीन वातन तन श्री गुरु वंश से मर्च पासो जी वो भी करें
1: वही
0: और साल में तन तीसरा कर लो बार जो मंत्र से समुचित यार समुचित परिवार और में सदा को जी समझ रहा सर्वासी सदा जो जी समझ रखकर समुचित परिवार में से हो शक्ति प्रकाश मार्गदर्शन ਸਹੀ ਪਿਆਰੇ ਮੇਲ
1: ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਸੋ ਨਿਹਾਲ
1: ਸੋ ਸ੍ਰੀ ਅਕਾਲ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਛੱਡੈ ਖੇਤ ਗਗਨ ਦਮਾਮਾ ਬਾਜੇ ਨਿਸ਼ਾਨੈ ਕਹੋ ਮਾਂਡਿਓ ਸੂਰਮਾ ਕੋ ਦਾਓ ਜੋ ਤੋ ਪ੍ਰੇਮ ਖਿਲਨ ਕਾ ਚਾਓ ਤਲੀ ਗਲੀ ਮਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਸਕਹੁ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਤਿਲੰਗ ਮਹੱਲਾ ਪਹਿਲਾ ਕਰ ਤੀਜਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਇਆ ਪਿਆਰੇ ਲਿਤੜਾ ਲੱਭ ਰੰਗਾਏ ਮੇਰੇ ਕੰਤ ਨ ਭਾਵੈ ਚੋਲੜਾ ਪਿਆਰੇ ਕਿਉਂ ਤਨ ਸੇਜੈ ਜਾਏ ਇਹੋ ਤਨ ਮਾਇਆ ਪਾਇਆ ਪਿਆਰੇ ਲਿਤੜਾ ਲੱਭ ਰੰਗਾਏ ਮੇਰੇ ਕੰਤ ਨ ਭਾਵੈ ਚੋਲੜਾ ਪਿਆਰੇ ਕਿਉਂ ਤਨ ਸੇਜੈ ਜਾਏ ਹਾਂ ਕੁਰਬਾਨੈ ਜਾਉ ਮਿਹਰਬਾਨਾ ਹਾਂ ਕੁਰਬਾਨੈ ਜਾਉ ਹਾਂ ਕੁਰਬਾਨੈ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕਹਿ ਹਾਂ ਸਦ ਕੁਰਬਾਨੈ ਜਾਉ ਰਹਾਉ ਕਾਇਆ ਰੰਗਣ ਜੇਥੀ ਪਿਆਰੇ ਪਾਈਐ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਸਹ ਰੰਗ ਨਡੀਠ ਜਿਨਕੇ ਚੋਲੇ ਰਤੜੇ ਪਿਆਰੇ, ਕੰਧ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ, ਜੀ ਕਹੁ ਨਾਨਕ ਕੀ ਅਰਦਾਸ, ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ, ਆਪੇ ਹੀ ਰਾਵੇ, ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ, ਆਪੇ ਹੀ ਰਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ, ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾ ਬਣਾਈਆਂ, ਸ਼ਬਦੋ ਤਾਂ ਗਾਵੋ ਹਰੀ ਖੇਰਾ, ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰੇ ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ।

0: ਪੂਰੇ ਪਾਰ ਬ੍ਰਹਮ ਪ੍ਰਪਾਹਿ ਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧੇ ਅਗਰਦਾਸ ਮਾਰੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲੀਨ ਤਿਹਾਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਉਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜੇ ਡਿੱਠੈ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆ ਬੈ ਧਾਈ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਵਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜਿਆਰਨ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਹਾ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਦਾ ਰੱਖਾ ਆਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾਉ ਸਾਹੀ ਦਾ ਤਾਰ ਜੀਓ ਛੇ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣੇ ਤਾਂ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀਓ ਹਰ ਸਾਲ ਦੀ ਤਰ੍ਹਾਂ ਜੂਨ 1984 ਤੀਸਰੇ ਘੱਲੂਘਾਰੇ ਨੂੰ ਸਮਰਪਿਤ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸੇਵਕ ਪਰਿਵਾਰਾਂ ਵੱਲੋਂ ਸਰਦਾਰ ਕੁਲਜੀਤ ਸਿੰਘ ਜੀ ਨਿੱਜਰ ਸਵਰਗਵਾਸੀ ਸਰਦਾਰ ਜਗਜੀਤ ਸਿੰਘ ਜੀ ਰੱਕੜ ਅਤੇ ਸਮੁੱਚੀਆਂ ਸੰਗਤਾਂ ਦੇ ਵੱਲੋਂ ਪਾਤਸ਼ਾਹ ਜੀ ਸ਼੍ਰੀ ਅਖੰਡ ਪਾਠ ਸਾਹਿਬ ਸੇਵਾ ਤਿੰਨੋਂ ਦਿਨ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਆਪ ਜੀ ਨੇ ਬਖਸ਼ਿਸ਼ ਕੀਤੀਆਂ ਪਾਠੀ ਸਿੰਘ ਹਾਜ਼ਰਾਂ ਨੇ ਸ਼ੁੱਧ ਬਾਣੀ ਪੜ੍ਹਨ ਦੀ ਬਲਵੋ ਸਮਰੱਥਾ ਪ੍ਰਦਾਨ ਕਰਨੀ ਸਮੁੱਚੀਆਂ ਸੰਗਤਾਂ ਨੂੰ ਬਾਣੀ ਸੁਣਨ ਦੀ ਬਲਵੋ ਸਮਰੱਥਾ ਪ੍ਰਦਾਨ ਕਰਨੀ ਪਾਵਨ ਦਰਬਾਰ ਵਿੱਚ ਤਿਹਾਵਲ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਨਾਮ ਦੇ ਪਿਛੇ ਪੁਣੇ ਅਨੰਦ ਸਾਹਿਬ ਜੀ ਦੇ ਜਾਪ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨ ਦੀ ਕਿਰਪਾ ਕਰੋ ਪਾਵਨ ਸ਼੍ਰੀ ਮੁੱਖ ਵਾਗ ਬਖਸ਼ ਕੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੀ ਨਾਨਕ ਨਾਮ
1: ਜੁੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ, ਸੁਖ ਹੋ ਟਲ ਗੁਰ ਸੇਵੀਐ।

0: सहज सुभाय दर्शन परसिया गुरु कै जन्म मरण दुख जाए तिलंग कर दूजा महला पंजवा तुद बिन दूजा नाही कोई तू करतार करें सो होए तुद बिन दूजा नाही कोई तू करतार करें सो होए तेरा जोर तेरी मन टेक सदा सदा जप नानक एक सब उपर पार ब्रह्म दा तार तेरी टेक तेरा आधार रहाओ है तू हो बनिहार अगम अगाध ऊच पार जो तुद सेवै तिन पौ दुख नाहे गुर प्रसाद नानक गुण गाहे जो दिसै सो तेरा रूप गुण निधान गोबिंद अनूप सिमर सिमर सिमर जन सोए नानक करम प्राप्त होए जिन जपया तिसको बलिहार तिसकै संग तरै संसार कहु नानक प्रभु लोचा पूर संत जना की बांचो तूर कहु नानक प्रभु लोचा पूर संत जना की बांचो तूर वाहिगुरु जी का खालसा वाहिगुरु जी की फतेह को ओंकार सतनाम करता पुरख निरपोह निरवैर काल मूरत अजूनी सह भंगुर प्रसाद जप आद सजुगा सच है पी सच नानक होसी पी सच सोचै सोच न हो बीजे सोची लखवार चुपै चुप न हो बीजे लाए रहा अवतार भुखिया भुख न उतरी जे बन्ना पुरिया पहार सह सियाणपा लख हुई ता एक चलै नाल किप सचियारा हुई है कब कूड़ा टुटै पाल हुक्म रजाई चरणा नानक लिखिया नाल हुक्मी होवने आकार हुक्म न कहा जाई हुक्मी होवन जी हुक्म लै बड़ियाई हुक्म उत्तम नीच हुक्म लिख दुख सुख पाई है कना हुक्मी बख्शी से हुक्मी सदा पवाही है हुक्मै अंदर सब को वार हुक्म न कोय नानक हुक्मै जे बुझै ता हुमै कहे न कोई गावै को तान होवै किसै तान गावै को दा जण निशान गावै को गुण बड़ियाइयां चार गावै को विद्या वेखों विचार गावै को साज करे तन खे गावै को जी लै फिर देहे गावै को जापै दिसै दूर गावै को वेखै हादरा हदूर कथना कथी न आवै तोट कथ कथ कथी कोटी कोट कोट देंदा दे लेंदे थक पाहे जुगा जुगंतर खाही खाही हुक्मी हुक्म चलाए रा नानक विकसै वे परवाह साचा साहिब सच नाई पाख्या पो पार आख मंगै देह देह दात करे दातार फिर के अग्गै रखी अज दिसै दरबार मोह के बोलन बोली अजय सुन तरे प्यार अमृत वेला सच नाउ बड़ियाई विचार करमी आवै कपड़ा नदरी मुख द्वार नानक वै जानी सवापे सचे यार थाप्या न जाए कीता न होए आपे आप निरंजन सोए जिन सेविया तन पाया मान नान गाविया गुणी निधान गाविया सुनिया मन रखिया पाओ दोपहर हसो कर लै जाए गुरमुख नादम गुरमुख वेदम गुरमुख रया समाई गुर ईश्वर गुर गोरख ब्रह्मा गुर पार्वती माई ज्यों जाना अखा नाही कहना कथना जाई गुराक दे बजाई सबना जिया का एक दाता सो मैं विसर न जाई तीर्थ नहावा जित सुभावा बिन भाणे के नाही करी जे तीसर ठोपाई वेखा बिन करमा के मिलै लई मत विचर तंजवहार माणक जे गुर की सिख सुनी गुराक दे बजाई सबना जिया का एक दाता सो मैं विसर न जाई जे जुगचारे यार जाहो दसूनी होए नवा खंडा विच जानिया नाल चलै सब कोई चंगा ना उर खाए कह जस की जग ले जे तिस नजर न आवी तां बात न पुछै के कीटा अंदर कीट कर दोषी दोष तरे नानक निर्गुण गुण करे गुणवंत्या गुण दे तेहा कोई न सुझे जे तिस गुण खोए करे सुनया सिद्ध पे सुरनाथ सुनया तर तबले आकाश सुनया दीप लो पाताल सुनया पो न सकै काल नानक भगतां सदा विगास सुनया दूप पावका नास सुनया ईश्वर ब्रह्मा इंद सुनया मुखसाल आहन मंद सुनया जोग जोग तन पे सुनया सास समृत वेद नानक भगतां सदा विगास सुनया दूप पावका नास सुनया सत्संतो ज्ञान सुनया अड़सठ का इशनान सुनया पड़ पड़ पावै मान सुनया लागै सह ध्यान नानक भगतां सदा विगास सुनया दूप पावका नास सुनया सरा गुणा के गा सुनया सेख पे पातशाह सुनया अंधे पावै राव सुनया आत वस गाव नानक भगतां सदा विगास
1: खाए मन जाके सार न जाए ऐसा नाम निरंजन होए जे को मन जाने मन कोई ਮੰਨੇ ਮਾਰਗ ਸਾਗਨ ਪਾਈ ਮੰਨੇ ਪਾਸੋਂ ਪ੍ਰਗਟ ਜਾਇ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸਿੱਧੀ ਸੰਬੰਧ ਵੈਸਾ ਨਾਮ ਨਿਰੰਜਨ ਹੋਈ ਜਿਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੂਲ ਦੁਆਰ ਮੰਨੇ ਪਰਵਾਰੀ ਸਰਦਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਪਾਵੇ ਨਾ ਭੇਖ ਐਸਾ ਨਾਮ ਨਿਰੰਜਨ ਹੋਈ ਜਿਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦੁਰਗੇ ਮਾਨ ਪੰਚੇ ਸੋਹੇ ਰਾਧਾ ਰਾਜਾਨ ਪੰਚਾਂ ਕਾ ਗੁਰੇ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਤਾਉਲ ਧਰਮ ਦਿਆ ਕਾ ਪੂਤ ਸੰਤੋਥਾ ਪ੍ਰਖਿਆ ਜਨ ਸੂਤ ਹੈ ਜੇ ਕੋ ਬੁਝੇ ਹੋਏ ਸਚਿਆਰ ਧੌਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤੇ ਤੇ ਭਾਰ ਤਲੇ ਕਮਜ਼ੋਰ ਜੀ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਗੇਤਾ ਹੋਈ ਕੀਤਾ ਤਾਨ ਸੁਹਾਲਿਓ ਰੂਪ ਕੇਤੀ ਦਾ ਜਾਣੇ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤੇ ਹੋ ਲਾਦਰਿਆਓ ਕੁਦਰਤ ਕੌਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਗ ਜਪ ਅਸੰਗ ਭਾਉ ਅਸੰਗ ਪੂਜਾ ਅਸੰਗ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਗ ਜੋਗ ਮਰੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀ ਅਸੰਗ ਦਾਤਾਰ ਅਸੰਗ ਸੂਰਮੋ ਭਗ ਸਾਰ ਅਸੰਖ ਮੋਹਨ ਲਿਵਲਾਇ ਤਾਰ ਕੁਦਰਤ ਕੌਣ ਕਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੂਰਖੰਧ ਘੋਰ ਅਸੰਖ ਚੋਰ ਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਾਲ ਵੱਡ ਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਾ ਕੂੜੇ ਫਿਰਾਏ ਅਸੰਖ ਮਲੇਛ ਮਲ ਪਾ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਦਿਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਹੈ ਹੀ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗਿਉਣ ਗਾ ਅਖਰੀ ਲਿਖਣ ਬੋਲਣ ਬਾਣ ਅੱਖਰਾਂ ਸੇ ਸੰਜੋਗ ਖਾਣ ਜਿਨੇ ਲਿਖੇ ਤੇ ਸਿਰ ਨਾਹੇ ਜੇ ਫੁਰਮਾਏ ਤੇ ਪਾਏ ਜੇਤਾ ਕੀਤਾ ਤੇਤਾ ਨਾਉ ਬਿਨ ਨਾਵੇਂ ਨਾਈ ਕੋ ਥਾਓ ਕੁਦਰਤ ਕੌਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਦੁੱਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਪਰ ਜੈ ਹੱਥ ਪੈਰ ਤਾਂ ਦੇ ਪਾਣੀ ਧੋਤੇ ਉਤਰ ਸਿੱਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਓ ਤੋਏ ਪਰ ਜੈ ਮਰਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖੜੇ ਜਾਓ ਆਪੇ ਬੀਜ ਆਪੇ ਖਾਓ ਨਾਨਕ ਹੁਕਮੀ ਆਓ ਜਾਓ ਤੀਰਥ ਤਪ ਦਇਆ ਦਰਦਾਨ ਜੇ ਕੋ ਭਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰ ਗਾ ਤੀਰਥ ਮਰਨਾਓ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਬਿਨ ਗੁਣ ਕੀਤੇ ਭਗਤ ਨੋਏ ਸਵਾਤ ਆਤ ਬਾਣੀ ਬਰਮਾਓ ਸਤ ਸਮਾਨ ਸਦਾ ਮਨ ਚਾਓ ਕੌਣ ਸਵੇ ਲਾਵਤ ਕੌਣ ਕੌਣ ਤਿਤ ਕੌਣ ਵਾਰ ਕੌਣ ਸਰੁਤੀ ਮਾਓ ਕੌਣ ਜਿਤੋ ਆਇਆ ਕਾਰ ਵੇਲ ਨ ਪਾਇਆ ਪੰਤੀ ਦੇਹੋ ਵੇਲੇ ਪੁਰਾਣ ਵਸ ਨ ਪਾਇਓ ਕਾਦੀਆਂ ਜੇ ਲਿਖਾਂ ਲੇ ਕਰਾਣ ਤਿਤ ਵਾਰ ਨਾ ਜੋਗੀ ਜਾਣੇ ਰੁਤਮਾਉ ਨਾ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕੇ ਕਰਾ ਕਾਕੇ ਸਲਾਈ ਕਿਉਂ ਵਰਨਿਕ ਬਜਾਣਾ ਨਾਨਕ ਆਖਣ ਤੱਕੋ ਆਖੇ ਇੱਕ ਦੁੱਖ ਸਿਆਣਾ ਵੱਡਾ ਸਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੋੜ ਭਾਲਦ ਕੇ ਵੇਦ ਕਹਿਣਕ ਵਾਦ ਸਹਿਸ ਅਠਾਰਾਂ ਕਹਿਣ ਕਿਤੇਬਾਂ ਆਸੂ ਲੋਕ ਧਾਤ ਲਿਖਾ ਹੋਏ ਤਾਂ ਲਿਖੀਏ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਈ ਸਲਾਈ ਤੀ ਸੁੱਟ ਨਾ ਪਾਇਆ ਨਦੀਆਂ ਅਤੇ ਵਾਹ ਪਵੇ ਸਮੁੰਦਰ ਨਾ ਜਾਣੀਆਂ ਸਮੁੰਦਰ ਸਾਹ ਸੁਲਤਾਨ ਗਿਰਾ ਛੇਤੀ ਮਾਲ ਤਾਨ ਕੀੜੀ ਤੁਲ ਨਾ ਹੋਣੀ ਜੇ ਤਿਸ ਮੁੰਨਣ ਵੀ ਸਿਰਾਏ ਅੰਤ ਨਾ ਸਿਵਤੀ ਕਹਿ ਨਯੰਤ ਅੰਤ ਨ ਕਰਨੇ ਦੇ ਨਯੰਤ ਅੰਤ ਨਾ ਵਿਖਣ ਸੁਣ ਨਯੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਬਾਰ ਅੰਤ ਕਾਰਨ ਕੀਤੇ ਬੁਲਾਏ ਤਾਂ ਕਿ ਅੰਤ ਨ ਪਾਏ ਜਾਏ ਇਹੋ ਅੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਹਿ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ ਇਹ ਵੱਡ ਉੱਚਾ ਹੋਏ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦੀ ਕਰਮਿੰਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੇ ਜੋਤ ਪਾਰ ਕੀਤੇ ਅਗੰਤਨੀ ਵਿਚਾਰ ਕੀਤੇ ਖੱਪ ਟੁੱਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰ ਖਾਈ ਖਾਏ ਕੇਤਿਆ ਦੁੱਖ ਭੂ ਸਦਮਾਰ ਇਹ ਪੈਦਾ ਤੇਰੀ ਦਤਾਰ ਬੰਦ ਖਲਾਤੀ ਭਾਣੇ ਹੋਏ ਉਹ ਰਾਖ ਨਾ ਚੱਕੇ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿੱਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਵੀ ਕਹੀ ਕਿ ਜਿਸਨੂੰ ਬਖਸ਼ੇ ਚਿਤ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰ ਗਏ ਅਮੁੱਲ ਭੰਡਾਰ ਅਮੁੱਲ ਹਵੇ ਅਮੁੱਲ ਜਾਏ ਅਮੁੱਲ ਪਾਏ ਅਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬੁੱਧੀ ਸਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲੋ ਅਮੁੱਲ ਆਖਿਆ ਨ ਜਾਏ ਆਖਾ ਕਰੈ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਿਖਿਆਨ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਦੇ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਆਖੇ ਸੁਰ ਨਰ ਮੁੰਡਨ ਸੇਵ ਕੀਤੇ ਆਖੇ ਆਖਣ ਪਾਏ ਕਿਤੇ ਕਹਿ ਕੇ ਉੱਡ ਉੱਡ ਜਾਏ ਕੀਤੇ ਕੀਤੇ ਹੋਰ ਕਰੇ ਤਾਂ ਆਖਣ ਚੱਕੇ ਕੇ ਕੇ ਜੀਵਨ ਭਾਵੇ ਤੇਡਾ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਮੂਲ ਵਿਗਾੜ ਤਾਂ ਲਿਖੀਏ ਸਿਰ ਗਵਾਰ ਗਵਾਰ ਸੁਧਾਰ ਕੇ ਆ ਸੋ ਕਰਕੇ ਆ ਜਿੱਤ ਬੈ ਸਰ ਸੰਭਾਲੇ ਵਾਜੇ ਨਾਦਾਂ ਦੇ ਕਸੰਕਾਂ ਕੀਤੇ ਵਾਉਣ ਵਾਰੇ ਕੀਤੇ ਰਾਗ ਭਰੀ ਸੋ ਕਹੀਏ ਨਾ ਕੀਤੇ ਗਾਉਣ ਵਾਰੇ ਗਾਵੇ ਤੁਨੋਂ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚੇਤ ਗੋਤ ਲੀ ਜਾਣੇ ਲੀਲੇ ਤਰ੍ਹਾਂ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਦਿਨ ਦਾਸਨ ਬੈਠੇ ਦੇਵਤਿਆਂ ਦਨ ਲਾਲੇ ਗਾਵੇ ਸੇ ਸਮਾਧੀ ਅੰਦਰ ਗਾਉਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੇ ਵੀਰ ਕੁਰਾਰੇ ਗਾਵਣ ਪੰਡਿਤ ਪੰਡ ਰਖਿਸ ਜੋੜਕ ਵੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹ ਸੁਰਗਾਂ ਵੱਟ ਪਿਆਲੇ ਗਾਵਣ ਰਤਨ ਪਾਏ ਤੇਰੇ ਅਰਥ ਅਰਥੀਤ ਨਾਲੇ ਗਾਵੇ ਜੋਤਮਾ ਬਲ ਸੁਮਰਾ ਗਾਵੇ ਕਹਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾਂ ਕਰ ਕਰ ਕੇ ਧਾਰੇ ਸੇਤ ਨੂੰ ਗਾਵੇ ਜੋਤ ਪਾਵਣ ਰਤੇ ਤੇਰੇ ਪਤ ਰਸਾਲੇ ਹੋਰ ਕਿਤੇ ਗਾਵਣ ਸੇ ਮੈਂ ਚਿਤਨਾ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬ ਸਾਚਾ ਜਾਤੀ ਨਾਈ ਹੈਪੀ ਉਸੇ ਜਾਇ ਨ ਜਾਤੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿੱਤੇ ਦੀ ਉੜਿਆਈ ਜੋਤਿਸ ਪਾਏ ਸੋਈ ਕਰਸੀ ਹੁਕਮ ਕੰਨਾ ਜਾਈ ਸੋ ਪਾਸਾਂ ਸਾਹ ਪਾਸਾ ਨਾਨਕ ਰਹਿ ਨਿਰਜਾਈ ਮੁੰਦਾ ਸੰਤੋਸ਼ ਸਰਮ ਪਰ ਝੋਲੀ ਤਿਆਨੀ ਕਰੇ ਵਿਭੂਤ ਕਿੰਤਾ ਕਾਲ ਕੁਵਾਰੀ ਕਾਇਆ ਜੋਤ ਡੰਡਾ ਪ੍ਰਤੀਤ ਆਈ ਪੰਥੀ ਸਲ ਜਮਾਤੀ ਮਨ ਜੀਤ ਜਗਜੀਤ ਆਦੇਸ ਆਦੇ ਸਾਧਨ ਅਨੰਤ ਜੁੜ ਗਏ ਕੋਵੇ ਪੁੱਤ ਗਿਆਨ ਦਇਆ ਭੰਡਾਰਨ ਘੜ ਘੜ ਵਾਜੇ ਨਾਦ ਆਪ ਨਾਥ ਨਾਥੀ ਸਾਜਾ ਕੇ ਰਿਸ ਦੇਵਰਾ ਸਾਧ ਸੰਜੋਗ ਜੋ ਦੁਕਾਰ ਚਲਾਵੇ ਲਿਖ ਆਵੇ ਭਾਗ ਆਦੇਸ ਆਦੇ ਆਦ ਨੀਲ ਨਾਦ ਅਨਹਤ ਜੁੜ ਗਏ ਕੋਵੇ ਇਹ ਕੰਮ ਆਈ ਜੁੱਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾਣ जे तुस पावे तिवे चलावे जो फरमान ओह विखे उन्हां नजर नावे बोताए उडान आदेश आदेश आद नीला नाद अनंत जुड़को कोवे आसन लोय लो भंडार जुग छपाया सोई कावार कर कर विखे सिरजनार नानक सचे की साजिकार आदेश आदेश आद नीला नाद अनंत जुड़क कोवे एक दूजी बहुन लख वै लख लखवीस लाला गिड़ा के एक नाम जगदीश ਇਤਰਾਏ ਪਦ ਪਵੜੀਆਂ ਚੜੀਆਂ ਹੋਇਆ ਕੀ ਸੁਣ ਗੱਲਾਂ ਆਕਾਸ਼ ਕੀ ਕੀਤਾ ਇਰੇ ਸਨਾਨ ਕਨਦਰੀ ਪਾਈ ਹੈ ਕੂੜੀ ਕੂੜੇ ਠੀਸ ਆਖਣ ਜੋ ਚਪੇ ਨਾ ਜੋਰ ਜੋ ਨ ਮੰਗਣ ਤੇ ਨਾ ਜੋਰ ਜੋ ਨ ਰਾਜ ਮਾਲ ਮਨਸੋਰ ਜੋ ਨਾਨਕ ਨਦਰੀ ਪਾਈਏ ਨਾਨਕ ਨਦਰੀ ਪਾਈਏ ਕੂੜੀ ਕੂੜੇ ਰੀ ਠੀਸ ਆਖਣ ਜੋ ਚਪੇ ਨਾ ਜੋ ਜੋ ਨ ਮੰਗਣ ਦੇ ਨਾ ਜੋ ਜੋ ਨਾ ਜੀਣ ਬਣਨੇ ਜੋ ਜੋ ਨਾ ਰਾਜ ਮਾਲ ਮਨਸੂਰ ਜੋ ਨਾ ਸੁਤੀ ਗਿਆਨ ਵਿਚਾਰ ਜੋ ਨਾ ਜੂਤੀ ਛੁਟੇ ਸੰਸਾਰ ਜੇ ਸਾਥ ਜੋ ਕਰ ਵਿਖੇ ਸੋਈ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੁਤੀ ਤਿਥੀ ਵਾਰ ਪੌਣ ਪਾਣੀ ਅਗਨੀ ਪਾਤਾਲ ਤਿਸ ਵੇ ਧਰਤੀ ਥਾ ਬ੍ਰਿਖ ਧਰਮਸਾਰ ਤਿਸ ਵੇ ਜੀ ਜਿਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਹੈ ਕਰਮੀ ਕਰਮੀ ਹੋਏ ਵਿਚਾਰ ਸੱਚਾਇਆ ਸੱਚਾ ਦਰਬਾਰ ਤਿੱਥੇ ਸੋਹਣ ਪੰਜ ਪ੍ਰਵਾਨ ਨਦੀ ਕਰਮ ਪਵੇ ਨਿਸ਼ਾਨ ਘੱਟ ਵਿਕਾਈ ਉੱਤੇ ਪਾਏ ਨਾਨੇ ਗਾਇਆ ਜਾਪੇ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾਖੋ ਕਰਮ ਕੇਤੇ ਪਵਨ ਪਾਣੀ ਬੈ ਸੰਤਰ ਕੇਤੇ ਕਾਨ ਮਹੇਸ ਕੇਤੇ ਵਰਮੇ ਘਾਤ ਕਟ ਗਏ ਰੂਪ ਰੰਗ ਕੇ ਵੇਸ ਕੇਤੀਆ ਕਰਾਂ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਚਾਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਨਸਮੁੰਦ ਕੇਤਿਆ ਕਹਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਦੀ ਸੇਵ ਕੇਤੇ ਨਾਨਕਾਂਤ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੌੜ ਆਨੰਦ ਧਰਮ ਖੰਡ ਜੀ ਬਾਣੀ ਰੂਪ ਤਿੱਥੇ ਘਾਟ ਖੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪੁਸਤਾਏ ਤਿੱਥੇ ਘੜੀਐ ਸੁਰਤ ਮਰਤ ਮਨ ਬੁੱਧ ਤਿੱਥੇ ਘੜੀਐ ਸੁਰਸ ਸਾਗੀ ਸੁਰਦ ਕਰਮ ਖੰਡੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਤ ਮਾਂ ਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਾਂ ਮਾਹੇ ਤਾਂ ਗੇ ਰੂਪ ਨ ਕਥਨੀ ਜਾਈ ਨਾ ਹੋਈ ਮਰੇ ਨ ਠਾਗੇ ਜਾਏ ਜਿਨਕੇ ਰਾਮ ਵਸੇ ਮਨਵਾਏ ਤਿੱਥੇ ਭਾਤ ਵਸੇ ਕਿਲੋ ਕਰੇ ਅਨੰਤ ਚਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਤਿੱਥੇ ਖੰਡ ਮੰਡਲ ਵਰ ਫੰਡ ਜੇ ਕੋ ਕਥੇ ਦਾ ਤਨੰਤ ਤਿੱਥੇ ਲੋਹ ਲੋ ਆਕਾਰ ਜਿਹੜੇ ਹੁਕਮ ਦੇ ਵਿਕਾਰ ਵੇਖੇ ਵਿਚੇ ਕਾਰ ਵਿਚਾਰ ਨਾਨਕ ਕਥਨ ਕਰ ਅਰਸਾਰ ਜਤ ਪੁਹਾਰਾ ਧੀ ਜਸਨਿਆਰ ਅਹਿਰਨ ਮਤ ਵੇਦ ਹਥਿਆਰ ਪਾਉ ਫਲਾ ਅਗਨ ਤਪ ਤਾਉ ਫਾਂਡਾ ਪਾਉ ਅੰਮ੍ਰਿਤ ਤੇ ਧਾਲ ਘੜੀਏ ਸਬਦ ਸਚੀ ਟਗਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰ ਨਦਰ ਨਿਹਾਰ ਸਲੋ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਸ ਮਾਤ ਦਿਵਸ ਰਾਤ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਈਆਂ ਬੁਰੀਆਂ ਆਈਆਂ ਵਾਚੈ ਧਰੋਂ ਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਿਸ਼ਗਤ ਖਾਲ ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ ਸੋਦਾਰ ਰਾਗ ਹਸਣ ਪਹਿਲਾ ਇੱਕ ਓਂਕਾਰ ਸਤਿਗੁਰੂ ਸਾਹਿਬ ਸੋਦਾ ਤੇਰਾ ਸੋ ਕਰਕੇ ਜਿੱਤ ਬਹਿਸਰ ਸੰਭਾਲੇ ਵਾਜਤੇ ਨਾਦਨ ਸੰਗ ਉੱਤੇ ਤੇਰੇ ਵਾਹੁਣ ਵਾਰੇ ਕਿਤੇ ਤੇਰਾ ਪਰੇ ਸੋ ਕਹੀਏ ਕਿਤੇ ਤੇਰੇ ਗਾਉਣ ਵਾਰੇ ਗਾਉਣ ਤੁਹਾਨੂੰ ਪਣ ਪਾਣੀ ਬਸੰਤ ਗਾਵੇ ਰਾਤ ਧੰਦ ਵਾਰੇ ਗਾਉਣ ਤੁਹਾਨੂੰ ਚਿੱਤ ਗੋਤਲੀ ਨਾਨ ਲੀਲੇ ਤੁਹਾਨੂੰ ਵਿਚਾਰੇ ਗਾਉਣ ਤੁਹਾਨੂੰ ਇਸ ਬ੍ਰਹਮ ਦੀ ਸੋਹਣ ਤੇਰੇ ਰਸਤੇ ਦਾ ਸਵਾਰੇ ਗਾਉਣ ਤੁਹਾਨੂੰ ਦਰਸ਼ਨ ਬੈਠੇ ਦੇ ਤਿਆਂ ਦਰ ਨਾਲੇ ਗਾਉਣ ਤੁਹਾਨੂੰ ਸਿਰ ਸਮਾਧੀ ਅੰਦਰ ਗਾਉਣ ਤੁਹਾਨੂੰ ਸਾਧ ਵਿਚਾਰੇ ਗਾਉਣ ਤੁਹਾਨੂੰ ਜਤੀ ਸਦੀ ਸੰਤੁਖੀ ਗਾਉਣ ਤੁਹਾਨੂੰ ਗਰਾਰੇ ਗਾਉਣ ਤੁਹਾਨੂੰ ਪੰਡਿਤ ਪਾਣ ਰਖੀਸ ਜੋੜੋ ਇੱਦਾਂ ਨਾਲੇ ਗਾਉਣ ਤੁਹਾਨੂੰ ਮੋਹਣੀਆਂ ਮਨਮੋਹਣ ਸੁਰਗ ਮੱਠ ਪਿਆਲੇ ਗਾਉਣ ਤੁਹਾਨੂੰ ਰਤਨ ਪਾਏ ਤੇਰੇ ਅਰਸਾ ਤੀਰਥ ਨਾਲੇ ਗਾਉਣ ਤੁਹਾਨੂੰ ਜੋਤ ਮਾਂ ਬਲਸੂਰਾ ਗਾਉਣ ਤੁਹਾਨੂੰ ਖਾਣੀ ਚਾਰੇ ਗਾਉਣ ਤੁਹਾਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਹਾਨੂੰ ਗਾਉਣ ਜੋ ਭਾਵ ਰੱਤੇ ਤੇਰੇ ਭਾਵ ਸਾਲੇ ਹੋਰ ਕਿਤੇ ਤੁਹਾਨੂੰ ਗਾਉਣ 'ਚ ਮੈਂ ਚੇਤਨਾ ਨਾਨਕਿਆ ਵਿਚਾਰੇ सोई सोई सदा सा सहब साजा सा पीना ही है पियो सी जान जासी रचना जिन रचाई रंगी रंगी भांति कर कर सीमा जिन उपाय कर कर दिखे गीता अपना ज्यों ते दी वड्याई जो सपाई सोई कर सी फिर हुकन करन जाई सो पासा सा पासा नानक रहन जाई आसा महला पहला सुन बड़ा किसा कोई की वड़ वड़ा नीठा होई कीद पाए न क्या जाए कहने वाली तेरे समाई वड्डे मेरे साहिबा गैर गंभीरा गुण गिरा कोई न जाने तेरा केता के विच कई बार चीरा राव सार सुरति मिल सुध कमाई साह कीद मल कीद पाई ज्ञानी ध्यानी गुर गुर हाई कह न जाई तेरी ते लुड आई साफ सात साफ साफ सब चंगियाइया सिद्धा पुरखा गया उड़ाइया तुद बिन सिद्धि किन्ना पाया करम ने ठाकर हाइया आखन वाला क्या बचारा चीत भरे तेरे भंडारा जे तू दे क्या चारा नानक सच वार नारा सन पहला का जीवा विसरे मर जाऊं आखनो का सच नाम सच नंग लागे भूख भुखे खाए चलिए दो सोख विसरे मेरी माए साचा साहेब सच न रहो सच नंग ते लुड़ आई आथक कीतनी पाई जे समल का आखन पाए वडन होए घर न जाए ना हो मरे ना हो सो देंदा रहन चुके पो गुण ना ही कोई ना कोआ ना कोई ज्योड़ा तेवर तेरी दात जिन दिन कर गई सी रात खसम साहित्य कमजात नानक नाई बासनात राघू जरी मोहल्ला चौथा हर कह जन साधु सत प्रकाश बिनो कुर गुर पास वम कीरे किरण साधु सुनाई कर दया बरगास मेरे मीत गुर दे मुखो राम ना प्रगास गुरमत नाम मेरा प्राण सिखाई हर तीर्थ अमरी रह रास राव हर जन के वड़ भाव डेरे जिन हर हर सदर प्यार सुबहारा नाम लिय त्रिपता से मिल संग दुम प्रगास जिन हर हर हर रसना न पाते भाई न पास जो सतगुर सरन सन आए त्रिग जीवे त्रे जवास जिन हर जन सतगुर संत पाए तिन धोर मत लिखा लिखास धन धन सतसंगत जित रस पाए मिल जान नानक न प्रगास राघु श्री मोहला पंजवा काहे रे मन चित वैदुम जार हर जपरिया सैलवंत जंत पाए तां कार जिकार धरिया मिल माधो जी सत संगत मलिहतरा गुरप्रसाद परमत पाया सुख काष्ट हर राम जन पिता लोक सुध मनता कोई नंगे धरिया सिर सभा ठाकुर काय मन भव करिया ओड़े उड़ा सह कोसा तिस पाशे बजरी छरिया तिन कौन खिलावे कौन चुगाए मन में सिमरन करिया सावनदान दस अर्षिदान ठाकुर कल धरिया जन नानक बल बल सद बल जागे तिरंतन पारा भरिया रागा समला चौथा सो पुरख क्यों ओंकार सतगुर प्रसाद सो पुरख निरंजन हर पुरख निरंजन हर गम गम पारा सब त्यावै सब त्याव तुझी हर सचे संसारा सर जीत मारे जितु जिया कार दारा हर त्यावो सं साधु सारन हरा हर आपे ठाकुर हर आपे से जी क्या नानक जंत विचारा तू घट घट अंत सुरंत जी हर एक पुरख समाना एक दर ते फाजा तेरे झूझ बढ़ाना तू आपे दादा भूता जहाँ तुद बिन्यावन जाना तू पारवना बेअंत बेन जी तेरे क्या गुना खान जो सेवे तू जी जनानक तिन करबाना हर त्यावे तू जी से जन जोग में सुखवासे मूह से मुद पै जना त्या जी तिन तू जी फासे जिन निरभव जिना निरभव त्या जी तिन का भव सगवासी जिन सेवया जिन सेवा मेरा हर जी ते हर हर समासी से तन जन त्याग जी जाना नितिन बल जासी तेरी भव तेरी पद भंडार जी भरे बिन बिनता तेरे भव तेरे बिन सलहंत जी हर अनकनिक अनंता तेरी अनक हर पूजा जी तापे जब बिनता तेरे अनेक पड़े बस संसार जी कर किरिया खट करम करंता से भात भले जाना जो भाई मेरे हर भगवंता तू आदि पुरख परमर करता जी तुद जीवन कोई तू डुड गई को सहसा तू एक जी तू निचल करता सोई तुद आपे भावे सोई वत तू आपे करें सोई तुद आपे सिरसा पाई जी तुद आपे सिरसा गोई जन नान गुण गावे करते के जी जो सब सिखा जानो या समला चौथा तू करता सत्यार मेंडा साई जो तो भावे सोई थी सी जो तू दे सोई पाए राव सार तेरी तू सब त्या जी कृपा करे तिना रतन पाया गुण हुला दमन खुवाया तुद आप छोड़िया मिलाया तुंदर आप सा तुझ जमाए तद में दूजा कोई ना जी जनता तेरा केल बजो उछला संजोगी मिल जिसन तुम जाना ही सोई जान जाने हार गुण साधी अखंड जिना सेवा तुम पाया सा जिना समा तू आपे करता तेरा किया साबो ये तुद में दूजा वन कोई तू कर कर वे के जाने सोई जान नानक गुरमुख प्रगट होया समला पहला तेत सिर ने पहले नुआसा पानी पावे तिन क्या पंख जू मुंह पग चले हम देखा डुबियाले ਮਾਣਿਕ ਨਾ ਚੇਤ ਸਮੂਲ ਮਨ ਹਰ ਮਿਸਰ ਤੇਰੇ ਗੁਣ ਗਹਿਰਾ ਨਾ ਜਸਿਨ ਪੜਿਆ ਮੂਰਖ ਮੁਦਾ ਜਨ ਭਇਆ ਪਰਮ ਤਿੰਸਨਾ ਜਿੰਤਨਾ ਈਸਰਿਆ ਆਸਾ ਮਲ ਆਪਣਾ ਭਈ ਪਰਾਧ ਮਾਨ ਰੁੱਖ ਦੇ ਹੁਰੀਆ ਗੋਬਿੰਦ ਮਿਲ ਕੇ ਤਿਰਬਰੀਆ ਔਰ ਕਾ ਤੇਰੇ ਕਾਮ ਸਾਸ ਭੜ ਕੇ ਨਾ ਸਰ ਜਲ ਭਉ ਜਲ ਤਨ ਕਹਿ ਜਨ ਬਿਰਥਾ ਜੋ ਤਰੰਗ ਮਗਰਾ ਜਪ ਤਪ ਸੰਜੋ ਧਨੁ ਨ ਕਮਾਇਆ ਸੇਵਾ ਸੋ ਨ ਜਾਣਿਆ ਹਰਾਇ ਕਉ ਨਾਨਕਾਮ ਜੀ ਕਰਮ ਸਰਬਰ ਕੀ ਰਾਖੋ ਸਰਮ ਸੋਈ ਲਾਰਾ ਗੌੜੀ ਦੀ ਕੀ ਮਹਲਾ ਪਹਿਲਾ ਕਿਉਂ ਕਹੋ ਸਤਿਗੁਰੂ ਸਾਹਿਬ ਦਇ ਕਰਕੇ ਤਿਆਗੀ ਕਰਤੇ ਕਾ ਵਿਚਾਰੋ ਤਿਤ ਕਰ ਗਾਓ ਸੋਲਾ ਸੇ ਸੁਜਨਾ ਤੂੰ ਗਾਓ ਮਿਨ ਨਿਰਭਾਗਾ ਸੋਹਿਲਾ ਵਾਰ ਸੋਲੇ ਸਦਾ ਸੁਖਰਾਓ ਨੇਨੇ ਜੀਣ ਸੰਭਾਲ ਲਿਖਿਆ ਦੇਵਣਾ ਤੇ ਦਾਨ ਹੈ ਕਿਉਂ ਤਿੰਨਾ ਪਵੇ ਤਿਦਾ ਦੇ ਕਣ ਸਮਾਰ ਸੰਭਸਾ ਲਿਖਿਆ ਮਿਲ ਕਰ ਪਾਓ ਤੇ ਦੇਵ ਸਜਣ ਅਸੀਂ ਛੜੀਆਂ ਜੋ ਸਹਿ ਸੁਮੇਲ ਹਰ ਘਰ ਪੁੰਚਾ ਸਦਣੇ ਕੁਮਾਰ ਸਦਨ ਰਾਸੀ ਨਾਸੇ ਦੇਵਾ ਨਿਰਾਗ ਸਮਲ ਭਲਾ ਛੀ ਘਾਟ ਛੀ ਗੁਰ ਛੀ ਵਿਦੇਸ ਗੁਰਗੁਰੇ ਕੋਵੇਸ ਬਾਬਾ ਜੈ ਕਰ ਕਰਤੇ ਕੀਰਤੋਏ ਸੋ ਘਰ ਖੋਡਾ ਇਤਰਾ ਵਿਸੇ ਝੱਸੀਆਂ ਘੜੀਆਂ ਪਹਿਰਾ ਹੱਥੀ ਵਾਰੀ ਮਾ ਹੋਆ ਸੂਰਜ ਕੁਰੂ ਤਨੇ ਕਨਾਨੇ ਕਰਤੇ ਕੇ ਤਿਵੇ ਸੋ ਰਾਤ ਨਾ ਸਿਮਲ ਪਹਿਲਾ ਗਗਨ ਮੈਂ ਤਾਲ ਰਾਵ ਚੰਦ ਦੀਪਕ ਬਨ ਤਾਰਕਾ ਮੰਡਲ ਜਨਮ ਮੋਤੀ ਤੋ ਮਾਲਾਣ ਲੋ ਪਹੁੰਚਾ ਰੋ ਕਰੇ ਸਗਲ ਬੁਨ ਰਾਈਫਲ ਜੋਤੀ ਕੈਸੀ ਆਰਤੀ ਪਾਖਣ ਤੇਰੀ ਆਰਤੀ ਅਨਹਤਾ ਸਵਦ ਬਜੰਤ ਭੀਰੀ ਰਾਵ ਸਹਿਸ ਤਵ ਨੈ ਨਨ ਨੈਨ ਹੈ ਤੋ ਸਹਿਸ ਮੂਰਤ ਨਨ ਹੈ ਤੋਈ ਸਹਿਸ ਪਦ ਬਿਮਲ ਨਨ ਇਕ ਪਦ ਗੰਧ ਬਿਨ ਤਾ ਬਿਨ ਸਹਿ ਤਵ ਗੰਧ ਇਹ ਚਲਤ ਮੋਈ ਸਾਹਿਬ ਮੈਂ ਜੋ ਜੋ ਦੈ ਤੋਏ ਦੇ ਚੰਨ ਸਾਹਿਬ ਮੈਂ ਚੰਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸਭਾ ਸਵਾਰਥ ਹੋਏ ਹਰ ਚਰਨ ਕੌਲ ਮਕਰੰਦ ਲੋਭ ਤੋ ਮਨੋ ਆਂਦਨ ਮੋਹਿਆ ਪਿਆਸਾ ਕਿਰਪਾ ਜਲ ਦੇ ਨਾਨ ਸਾਰ ਕੋ ਹੋਏ ਜਾਂਦ ਤੇ ਨਾ ਤੇ ਰਾਉ ਹਰ ਚਰਨ ਕਮਲ ਮਕਰਾਂ ਲੋਭ ਤੋ ਮਨੋ ਆਂਦਨ ਮੋਹਿਆ ਪਿਆਸਾ ਕਿਰਪਾ ਜਲ ਦੇ ਨਾਨ ਸਾਰ ਕੋ ਹੋਏ ਜਾਂ ਤੇ ਨਾ ਵਾਸਾ ਰਾ ਗੌੜੀ ਪੂਰੀ ਮਲ ਚੌਥਾ ਕਾਮ ਕਰੋ ਨਗਰ ਪਰਿਆਮਲ ਸਾਧੂ ਖਲ ਖੰਡਾ ਏ ਹੋਰ ਪਰ ਮਨ ਮੁੰਡਾ ਕਰ ਸਾਧੂਆਂ ਜੀ ਪੁਨਮੁੰਡਾ ਏ ਕਰ ਡੋਰ ਪੁਨਵੰਡਾ ਰਾਵ ਸਾਧਾ ਰਸਾਨਾ ਜਾਣਿਆ ਤੇ ਨਾ ਤਰ ਹੋਮੇ ਕੰਡਾ ਏ ਜਿਉਂ ਜਿਉਂ ਚਲੇ ਚੁਬੇ ਦੁੱਖ ਪਾਵੇ ਜਮ ਕੌਲ ਸਹੇ ਸੇ ਡੰਡਾ ਏ ਹਰ ਜਨ ਹਰ ਸਮਾਨ ਦੁੱਖ ਜਨ ਮਰ ਭਗੰਡਾ ਏ ਆਪਣਾ ਸੇ ਪੁਰ ਪਾਇਆ ਪਰਮੇਸ਼ਰ ਬਹੁਤ ਸੁਖਾਨ ਬਰਮੰਡਾ ਏ ਹਮ ਗਰੀਬ ਮਸਕੀ ਪ੍ਰਾਪ ਤੇਰਾ ਰਾਖ ਰਾਖ ਵੱਡ ਵੱਡਾ ਏ ਡਨ ਨਾਨਕ ਨਾਮ ਦਾ ਟੇਕਾ ਨਾਮੇ ਸੁਖ ਮੰਡਾਏ ਰਾਗ ਗੌੜੀ ਪੂਰੀ ਮਹਲਾ ਪੰਨਾ ਕਰੋ ਬਨੰਤੀ ਸੁਣ ਮੇਰੇ ਮੀਤਾ ਸੁਣ ਟਹਿਲ ਕੀ ਬੇਲਾ ਇਆਂ ਖਾਰ ਤਲਵਾਰ ਲਾਹ ਆ ਗਏ ਬਸ ਸੇਲ ਆਓ ਦੇ ਘਟੇ ਦਿਨ ਸੇ ਰਹਿਣਾ ਰੇ ਮਾਨ ਗੁਰਮਿਲ ਕੌਰ ਸਵਾਰ ਇਹੋ ਸੰਸਾਰ ਬਕਾਰ ਸੰਸੇ ਮੈਂ ਧਰਿਓ ਬ੍ਰਹਮ ਗਿਆਨੀ ਜਿੰਜ ਗਰ ਪਿਆਵੇ ਇਹੋ ਰਸ ਅਕਾਰ ਕਸਾ ਦਿਨ ਜਨ ਜਾਂ ਕੁਆਏ ਸੋਏ ਬੇਹਾ ਜੋਹਰ ਗੁਰਤੇ ਮਨ ਮਸੇਰਾ ਨਿਰਕਾਰ ਮਹਿਲ ਪਾਉ ਸੋ ਸਹਿਜੇ ਬਹੁ ਨ ਹੋ ਗੋ ਫੇਰਾ ਅੰਤਰ ਜਾਮੀ ਪੁਰਖ ਬਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾ ਇਹ ਸੁਖ ਮੰਗੈ ਮੁਕੋ ਕਰ ਸੰਤਨ ਗੀ ਧੂਰੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਤੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸਰੇ ਰਤਨੀ ਹੋ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀ ਪਾਵ ਚਾਓ ਮਤ ਭੂਲ ਵਿਸ ਮਤ ਦੇਹ ਪੂਲਾ ਵਿਸਰੈ ਤੇ ਚਿਤਨਾ ਵਿਨੋ ਹਰ ਮੈਂ ਜਿਉ ਜਲ ਬਲ ਜਾਉ ਮੈਂ ਆਪਣਾ ਗੁਰ ਪਿਓ ਵੇਖਿਆ ਵਰਨਾ ਇਥੋਂ ਰਾਓ ਧਰਤੀ ਦਾ ਹੀ ਜਲ ਧਰਤੀ ਦਾ ਹੀ ਲਾਲ ਜੜਤੀ ਪਲੰਘ ਲਾਲ ਜੜਾਓ ਮੋਹਣੀ ਮੁੱਖ ਮਣੀ ਸੋਏ ਕਰ ਰੰਗ ਪਸਾਓ ਮਤ ਦੇਹ ਪੂਲਾ ਵਿਸੇ ਤੇਰਾ ਚਿਤਨਾ ਵਿਨਾਉ ਛੇਦਾਂ ਛੇਦ ਲਾਈ ਰਿਦ ਅੱਖਾਂ ਪਹਾਓ ਗੋਦ ਪ੍ਰਗਟ ਹੋਏ ਬੈਸਾ ਲੋਕ ਰੱਖ ਕੇ ਪਾਉ ਮਾ ਦੇ ਫੂਲਾ ਵਿਸਰੇ ਤੇ ਜਿਤਨਾ ਵੀ ਨਾਉ ਫਿਲਤਾਵਾਂ ਮੀਲ ਤਤ ਰੱਖਾਂ ਪਾਉ ਹੁਕਮ ਹਾਸਿਲ ਕਰੀ ਬੈਠਾ ਨਾਨਕਾ ਸਾਹਿਬ ਆਓ ਮਾ ਦੇ ਫੂਲਾ ਵਿਸਰੇ ਤੇ ਜਿਤਨਾ ਵੀ ਨਾਉ ਸ਼੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟ ਮਿਆਰ ਜਾ ਪਾਉਣ ਭਿਆਣਿਆ ਪਿਆਉ ਚੰਦ ਸੂਰਜ ਦੇ ਗੁਫੇ ਨਾ ਦੇਖਾਂ ਸੁਪਨੇ ਸੌਣਾ ਥਾਉ ਫੇ ਤੇਰੀ ਕੀ ਨ ਪੈ ਹੋ ਕੇ ਉਡਾ ਖਾਣਾ ਸਾ ਚੰਦ ਨਗਾਨ ਥਾਂ ਸੁਣ ਸੁਣ ਆਖਣ ਆਖਣਾ ਜੇ ਭਾਵੇ ਕਰੇ ਤਮਾਇ ਰਸਾ ਰਾਓ ਕੁੱਸਾਂ ਕੱਟੀਆਂ ਵਾਰ ਵਾਰ ਭੀਸ਼ਣ ਬਿਸਾਂ ਪਾਏ ਅੱਗੇ ਛੇਤੀ ਜਾਲੀਆਂ ਭਰ ਛੇਤੀ ਜਾ ਫੇ ਤੇਰੀ ਕੀ ਨ ਪਵੇ ਹੋ ਕੇ ਉਡਾ ਖਾਣਾ ਪਾਕੀ ਹੋ ਕੇ ਜੇ ਭਵਾਂ ਸੇ ਅਸਮਾਨੀ ਜਾਉਂ ਨਦਰੀ ਕਿਛ ਨਾਓ ਨਾ ਕਿਛ ਪੀਆ ਨਾ ਖਾਓ ਪੀ ਤੇਰੀ ਕੀਮਤ ਨਾ ਪਵੇ ਕਿਉੜਾ ਖਾਣਾ ਨਾਨਕ ਕਾ ਲਖਮਣਾ ਪੜ ਪੜ ਪਿੱਛੇ ਪਾਓ ਮਰਸ ਤੋ ਨਾ ਵੀ ਲੇਖਣ ਪਹੁੰਚ ਲਾਓ ਪੀ ਤੇਰੀ ਕੀਮਤ ਨਾ ਪਵੇ ਕਿਉੜਾ ਖਾਣਾ ਸੀ ਰਾਗ ਮੁਹੱਲਾ ਪਹਿਲਾ ਲਿਖੇ ਬੋਲਣ ਬੋਲਣਾ ਲਿਖੇ ਖਾਣਾ ਖਾਓ ਲਿਖੇ ਵਾਰ ਚਲਾਈਏ ਲਿਖੇ ਸੁਣ ਵਿਖਾਓ ਲਿਖੇ ਸਾਲ ਲਵਾਈਏ ਭੜਕ ਬਚਣ ਜਾਓ ਬਾਬਾ ਮਹਾਰਾਜ ਤੋਂ ਅੰਦਰ ਨਾ ਸਾਰਿਆ ਨਾ ਤੇ ਸੇਵ ਨਾ ਉਰਾਓ ਜੀ ਮਨ ਜਾ ਕੇ ਇੱਥੇ ਖਾਜੀ ਕਾਲ ਜਿੱਥੇ ਮੈਂ ਸਮਝਾਏ ਤਿੱਥੇ ਕੋਈ ਨਾ ਚੱਲਿਓ ਨਾਲ ਰੋਣ ਵਾਲੀ ਜਿੱਥੇ ਸਭ ਨੇ ਪੜ ਉਰਾ ਸਭ ਵਾਕੇ ਬਹੁਤ ਬਹੁਤ ਘਰ ਨਾ ਕੋਈ ਆ ਕੇ ਕਿਸੇ ਕਿਨੇ ਸਭ ਵਾਕੇ ਬਹੁਤ ਘਰ ਨਾ ਕੋਈ ਆ ਕੇ ਕੀ ਸਾਕੂ ਆਕੇ ਬਹੁਤ ਬਹੁਤ ਘੱਟ ਨਾ ਆਕੇ ਕੋਈ ਕਿਹਦ ਕਿੰਨਾ ਪਾਈਏ ਕਿੰਨਾ ਵੱਡਾ ਹੋਏ ਸਾਜਾ ਸਹਿਯੋਗ ਤੂੰ ਹੋਰ ਜੀਆਂ ਕੇ ਤੇਲੋ ਨੀਚਾ ਦੈ ਨੀਜਾ ਨੀਚੀ ਹੱਥ ਨੀਚ ਨਾਨਕ ਤਿੰਨ ਦਿਨ ਕੇ ਸੰਗ ਸਾਹਿਬ ਵੱਡਿਆ ਸੋ ਕਿਆਰੀ ਜਿੱਥੇ ਨੀ ਸੰਭਾਲੀਆਂ ਤਿੱਥੇ ਨਰਤਰੀ ਬਖਸ਼ੀ ਸੀ ਰਾਗ ਮਹਿਲਾ ਪਹਿਲਾ ਲੱਭ ਕੁੱਤਾ ਕੂ ਟੂੜਾ ਠਾਕਾ ਦਮਰਦਾਰ ਪਰ ਨਿੰਦਾ ਪਰ ਮਲ ਮੁੱਖ ਸੁਧੀ ਅਗਨ ਕਰੋ ਚੰਡਾਲ ਰਸ ਕਾ ਸਾਸਲਣਾ ਏ ਕਰਮ ਕਰਤਾਰ ਬਾਬਾ ਬੋਲੀਏ ਪਤ ਉਤਮ ਸੇਦਾਰ ਉਤਮ ਕਹੀਏ ਨੀਚ ਕਰੋ ਬੈ ਰੋਏ ਰਹੋ ਰਸ ਸੁਣਾ ਰਸ ਰੂਪਾ ਕਾਮਣ ਰਸ ਭਰੋ ਕੀ ਬਾਤ ਰਸ ਘੋੜੇ ਰਸ ਜਾ ਮੰਦ ਰਸ ਮਿੱਠਾ ਰਸ ਮਾਏ ਤੇ ਰਸ ਰੀਤ ਕਹਿ ਕਹਿ ਘਾਨਾ ਅਨੁਵਾਦ ਜਿੱਤ ਬੋਲੀਏ ਪਤ ਪਾਈਏ ਸੋ ਬੋਲਿਆ ਪ੍ਰਵਾਨ ਫਿੱਕਾ ਬੋਲ ਮੁਚਣਾ ਸੁਣ ਮੂਰਖ ਮਨ ਜਾਣ ਜੋ ਤਿਸ ਪਾਵੇ ਸੇ ਪਹਿਲੇ ਹੋਰ ਕੇ ਕਹਿਣ ਵਖਾਣ ਤਿੰਨ ਮਰਦ ਤਿੰਨ ਪਾਰ ਤਿੰਨ ਧਰ ਪੱਲੇ ਜਿਨ ਹਿਰਦੇ ਰਸ ਮਾਏ ਚੰਗਾ ਕਿਆ ਸਲਾਣਾ ਸਾਲੀ ਕਾਰ ਨਾਨਕ ਦੀ ਬਾਰੇ ਰਾਤੇ ਦਾਨ ਨਾਏ ਸ੍ਰੀ ਰਾਗ ਮਹਿਲਾ ਪਹਿਲਾ ਅਮਲ ਗੁਰੂ ਲੱਖ ਮੁਟਕਾਰ ਦਿੱਤਾ ਦੇ ਉਹਨਾਂ ਮਤੀ ਮਨ ਸਾਰਿਆ ਖੁਸ਼ੀ ਕਿਤੇ ਚਾਰ ਸੱਚ ਮਿਲਿਆ ਤਿੰਨ ਸੁਖੀਆਂ ਰੱਖਣ ਕੋ ਦਰਬਾਰ ਨਾਨਕ ਸਾਚੇ ਕੋ ਸਾਜਾਂ ਜਿੱਤ ਸੇਵੀਏ ਸੁਖ ਪਾਈਏ ਅਤੇ ਇੱਧਰ ਵੀ ਚੱਲੇ ਮਹਾਰਾਵ ਸੱਚ ਸਰਾ ਗੁੜ ਬਹਾਰਾ ਜਿਸ ਸੱਚਾ ਨਾਮ ਸੁਣੇ ਵਿਖਾਣ ਜਿਤੜੇ ਹੋ ਤਿੰਨ ਬੁਲਹਾਰੇ ਜਾਣ ਤਾਂ ਮਨ ਕੀ ਵਾਰ ਜਾਣੀਏ ਜਾਂ ਮਹਿਲੀ ਪਾਏ ਤਾਉ ਨਾਉ ਨੀ ਚੰਗਿਆਈਆਂ ਸੱਤ ਪਰਮਲ ਧੰਨਵਾਦ ਤਾਂ ਮੁੱਖ ਉਜਲਾ ਲੱਖ ਦਾਤੀਗਲਾ ਦੂਖ ਤਿਸਾਖੇ ਸੂਰਜ ਸਹੀ ਪਾਤ ਸੋ ਕੋ ਮਨੁਸਾਰੇ ਜਾਂ ਕੇ ਜੀ ਪ੍ਰਾਣ ਤੇ ਸੁਵਿਨ ਸਾਹਿਬ ਤਰੈ ਜਿੱਤ ਪੈਨ ਖਾਣ ਹੋਰ ਗੱਲਾਂ ਸਾ ਕੂੜੀਆਂ ਧੁੱਧ ਪਾਵੇ ਪ੍ਰਵਾਨ ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਪਾਓ ਕਲਮ ਕਾਟੇ ਲਿਖਾਰੀ ਗੁਰ ਪੁੱਛ ਲਿਓ ਵਿਚਾਰ ਲਿਖਣਾ ਸਲਾਹ ਲੈ ਲਿਖਣ ਪਰਾਵਾ ਬਾਬਾ ਇਹੋ ਲੇਖਾ ਲੈ ਜਾਣ ਜਿੱਥੇ ਲੇਖਾ ਮੰਗੇ ਤਿੱਥੇ ਉਹ ਸੱਚਨ ਸਾਰਾਓ ਜਿੱਥੇ ਮਿਲੇ ਵਡਿਆਈਆਂ ਸਾਧ ਖੁਸ਼ੀਆਂ ਸੱਚਾ ਤਿੰਨ ਮੁੱਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਮ ਕਰਮ ਵਾਲੇ ਸਪਾਈ ਨਾ ਹੀ ਗੱਲੀ ਵਾਓ ਦਵਾਈ ਕਾਵੇ ਇੱਕ ਜਾਏ ਉੱਠ ਕੇ ਨਾਮ ਸਲਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਵਾਗੇ ਗਿਆ ਜਾਣੀਏ ਬਿਨਾਂ ਵੀ ਬੇਕਾਰ ਪੈ ਤੇਰੇ ਡਰ ਅਗਲਾ ਖਾਕਾ ਝਿਜੇ ਦੇ ਨਾ ਜਿੰਨਾ ਸੁਲਤਾਨ ਖਾਨ ਹੁਣ ਡਿੱਠੇ ਡਿੱਠੇ ਖੇ ਨਾਨਕ ਗੁੱਟੀ ਚੱਲਿਆ ਸਾ ਕੋੜੇ ਟੁੱਟੇ ਨੇ ਸਿਰ ਮਿਲਾ ਪਹਿਲਾ ਸਾਰਾ ਮਿੱਠੇ ਮੰਨੀਏ ਸੁਣੀਏ ਸਾ ਲਾਉਣੇ ਖੱਟ ਤੁਰਸੀ ਮੁੱਖ ਬੋਲਣਾ ਮਾਰਨਾ ਜੇ ਛੱਤੀ ਅਮਰਦ ਭਾਓ ਇੱਡਾ ਕੁਨਤ ਕਰੇ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਦ ਖਾਦੇ ਤਨ ਪੀੜੇ ਮਨ ਵਿੱਚ ਚੱਲੇ ਵਿਕਾਰਾਓ ਰੱਤਾ ਪੈਨ ਮਨ ਰੱਤਾ ਸਫੇਦੀ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ ਪੈਰ ਪੈਰ ਧਿਆਨ ਕਰਮ ਬਣ ਸੰਦੋਕਾਰ ਧਾਂਜੋ ਬਣ ਤੇਰਾ ਨਾਮ ਬਾਬਾ ਹੋਰ ਪੈਨ ਖੁਸ਼ੀ ਖਵਾਰ ਜਿਤ ਪੈਰ ਦੇ ਤਨ ਪੀੜੇ ਮਨ ਵਿੱਚ ਚੱਲੇ ਵਿਕਾਰਾਓ ਘੋੜੇ ਪਾਕਰ ਸੁਣੇ ਸਾਧ ਬੁੱਢ ਤਰੀਵਾ ਤਰਕ ਚ ਤੀਰ ਕਮਾਨ ਸਾਂਗ ਤੇਗ ਬੰਦ ਗੁਣ ਥਾ ਵਾਜਾ ਨਿਜਾ ਪਰਸ ਪਰ ਕਰਮ ਤੇਰੀ ਤੇਰਾ ਮੇਰੀ ਜਾਤ ਬਾਬਾ ਹੋ ਚਰਨਾ ਖੁਸ਼ਖਵਾਰ ਜੇ ਚੜੀਏ ਤਨ ਪੀੜੀਏ ਮਨ ਮੇ ਚਲੇ ਵਿਕਾਰ ਆਓ ਘਰ ਮੰਦਰ ਕੁਛ ਨਾ ਕਿੰਨੇ ਤੇਰੀ ਪਰਿਵਾਰ ਹੁਕਮ ਸੋਈ ਤੇ ਪਾਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਹਣਾ ਖੁਸ਼ੀ ਖਵਾ ਜਿੱਤ ਸੁੱਤੇ ਤਨ ਪੀੜੀਏ ਮਨ ਮੇ ਚਲੇ ਵਿਕਾਰ ਆਓ ਸ੍ਰੀ ਰਾਗ ਮਹਿਲਾ ਪਹਿਲਾ ਕੁੰਗੂ ਕਾਇਆ ਰਤਨਾ ਕੀ ਲਲਤਾ ਅਗਰ ਬਾਤ ਅਨਸਾਦ ਹਰ ਸਾਰਤੀ ਇਤਕਾ ਮੁਕਤਿਕਾ ਤਿਤ ਘੱਟ ਮਤ ਗਾਓ ਉਤਮਤਿ ਸਲਾਣਾ ਸਚਨਾ ਗੁਣਤਾ ਬਾਬਾ ਹੋਰ ਮਤ ਹੋਰ ਹੋਰ ਜਿਸ ਵਿਰਕ ਮੈਂ ਕੁੜੇ ਕੁੜਾ ਜੋੜਾਓ ਫੂਲ ਪ੍ਰਿਆਗੇ ਸਭ ਮਿਲੇ ਸੰਸਾਰ ਨਾਮ ਸਦਾ ਆਪਣਾ ਹੋਏ ਸੇ ਸਮਾਜ ਜਾਂ ਪਤ ਲਿਖੇ ਨਾ ਪਵੇ ਤਾਂ ਸਭ ਆਪੂ ਜਖਬਾਰ ਜਿਨ੍ਹਾਂ ਕੋ ਸਾਧ ਸਭ ਪਿਆਰ ਅਤੇ ਨਵੀਰ ਨ ਸਕੇ ਕੋ ਅੰਦਰ ਉਹਨਾਂ ਅੰਦਰ ਨਾਮ ਦਾਨ ਨਾ ਪ੍ਰਗਟ ਹੋਏ ਨਾ ਪੂਜੇ ਨਾ ਮੰਨੀਏ ਅਖੰਡ ਸਦਾ ਸੋਏ ਕਿਉਂ ਖੇਰ ਲਾਈਏ ਤਾਂ ਜਿਉਂ ਕਿਆ ਹੋਏ ਜਲੀਆਂ ਸਾਹ ਸਿਆਣਪਾਂ ਉੱਠ ਚੱਲਿਆ ਰੋਏ ਨਾਨਕ ਨਾਮ ਸਾਰੇ ਦਰਗਿਆ ਕਿਆ ਹੋਏ ਸ੍ਰੀ ਰਾਗ ਮੁਹੱਲਾ ਪਹਿਲਾ ਗੁਣਵੰਤੀ ਗੁਣ ਵਿਥਰੇ ਅਗੁਣਵੰਤੀ ਚੋਰ ਜੇ ਲੋੜੇ ਵਰ ਕਾਮਣੀ ਨਾ ਮਿਲੀਏ ਫਿਰ ਕੂਰ ਨਾ ਮੇਰੀ ਨਾ ਤੁਲਾ ਨਾ ਪਾਈਏ ਫਿਰ ਦੂਰ ਮੇਰੇ ਠਾਕਰ ਪੂਰੇ ਤਾਂ ਤਿਆ ਡੋਲ ਗੁਣਪੁਰਾ ਜੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਚੀਰੇ ਲਿਖਿਆ ਤਿਹਾ ਹੁਕਮ ਕਮਾਹੇ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਦੀ ਮਹਾਂਵਾਕ ਅਨੁਸਾਰ। ਜੋ ਪਿਛਲੇ ਦਿਨੀ ਸਤਿਕਾਰਯੋਗ ਬਾਪੂ ਸ਼ਰਵਣ ਸਿੰਘ ਜੀ ਜਿਤਨੀ ਕੁ ਸਤਿਗੁਰਾਂ ਨੇ ਤਿਹਨਾਂ ਨੂੰ ਸਵਾਸਾਂ ਰੂਪ ਪੂੰਜੀ ਬਖਸ਼ਿਸ਼ ਕੀਤੀ ਸੀ, ਸਵਾਸਾਂ ਰੂਪ ਪੂੰਜੀ ਨੂੰ ਮਾਤ ਲੋਕ ਖਰਚ ਕਰਦੇ ਅਕਾਲ ਚਲਾਣਾ ਕਰ ਗਏ ਸਨ। ਸੋ ਆਓ, ਤਿਹਨਾਂ ਦੇ ਨਿਮਿੱਤ ਸਮੁੱਚੇ ਪਰਿਵਾਰ ਦੇ ਵੱਲੋਂ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਅੰਤਿਮ ਅਰਦਾਸ ਵਿੱਚ ਜਿੰਨੀਆਂ ਵੀ ਸੰਗਤਾਂ ਪਹੁੰਚ ਰਹੀਆਂ ਹਨ, ਸਮੁੱਚੇ ਪਰਿਵਾਰ ਵੱਲੋਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਸੋ ਆਓ ਹੁਣ ਅਲਾਣੀਆਂ ਦੇ ਪਾਠ ਜਾਪ ਉਪਰੰਤ ਭਾਈ ਸਾਹਿਬ ਹੋਰਾਂ ਦੇ ਜਥੇ ਨੇ ਆਪ ਜੀ ਨੂੰ ਸ਼ਬਦ ਕੀਰਤਨ ਦੁਆਰਾ ਨਿਹਾਲ ਕਰਨਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤ

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਰੱਬੀ ਬਾਣੀ ਅਲਾਣੀਆਂ ਦੇ ਪਾਠ ਜਪ ਹੋਣਗੇ। ਸਾਰੀ ਸਮਾਪਤੀ ਤਕਰੀਬਨ ਆਪਾਂ 4:30 ਵਜੇ 4:25 ਤੱਕ, ਕਿਉਂਕਿ ਉਸ ਤੋਂ ਬਾਅਦ ਮੇਨ ਦਰਬਾਰ ਦੇ ਵਿੱਚ ਸਰਦਾਰ ਗੁਰਵਿੰਦਰ ਸਿੰਘ ਜੀ ਫਰੀਮੌਂਟ ਵਾਲੇ ਤਿੰਨਾਂ ਦੇ ਪਰਿਵਾਰ ਵੱਲੋਂ ਇਸ ਅਸਥਾਨ 'ਤੇ ਅਗਲਾ ਸਮਾਗਮ ਹੈ ਜੀ। ਸੋ ਸਮਾਪਤੀ ਤੋਂ ਉਪਰੰਤ ਸਾਰੀਆਂ ਸੰਗਤਾਂ ਨੇ, ਸੇਵਕ ਪਰਿਵਾਰ ਵੱਲੋਂ, ਬੀਬੀ ਰਜਿੰਦਰ ਕੌਰ ਸਮੂਹ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ। ਸਾਰੀ ਸੰਗਤ ਨੇ ਛੱਕ ਕੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾ। ਅਲਾਹਣੀਆਂ ਏਕੋ ਓਂਕਾਰ ਸਤਿਗੁਰ ਪ੍ਰਸਾਦ। ਧੰਨ ਸਰਿੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਧੈ ਲਾਇਆ। ਮੋਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ। ਜਾਨੀ ਘੱਤ ਚਲਾਇਆ, ਲਿਖਿਆ ਆਇਆ ਰੁਨੇ ਵੀਰ ਸਬਾਏ। ਕਾਇਆ ਹੰਸ ਥੀਆ ਵਿਛੋੜਾ, ਜਦਨ ਪੁੰਨੇ ਮੇਰੀ ਮਾਏ। ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ। ਧੰਨ ਸਰਿੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦਾ ਲਾਇਆ। ਸਹਿਬ ਸਿਮਰੋ ਮੇਰੇ ਭਾਈਓ, ਸਭਨਾ ਇਹ ਪਿਆਣਾ। ਇਤੈ ਤੰਦਾ ਕੂੜਾ ਚਾਰ ਦਿਹਾ, ਆਗੈ ਸਰ ਪਰ ਜਾਣਾ। ਆਗੈ ਸਰ ਪਰ ਜਾਣਾ, ਜਿਉ ਮੇ ਮਾਣਾ, ਕਾਹੀ ਗਰਭ ਕੀਜੈ। ਜਿਤ ਸੇਵਿਆ ਦਰਗੈ ਸੁਖ ਪਾਈਐ, ਨਾਮ ਤਿਸੈ ਕਾ ਲੀਜੈ। ਆਗੈ ਹੁਕਮ ਨ ਚੱਲੈ ਮੂਲੇ, ਸਿਰ ਸਿਰ ਕਿਆ ਵਿਹਾਣਾ। ਸਾਹਿਬ ਸਿਮਰੋ ਮੇਰੇ ਭਾਈਓ, ਸਭਨਾ ਇਹ ਪਿਆਣਾ। ਜੋ ਤਿਸ ਪਾਵੈ ਸਮਰਤ ਸੋ ਥੀਐ, ਹਿਲੜਾ ਇਹ ਸੰਸਾਰੋ। ਜਲ ਥਲ ਮਹੀਅਲ ਰਵ ਰਹਿਆ, ਸਚੜਾ ਸਿਰਜਨਹਾਰੋ। ਸੱਚਾ ਸਿਰਜਨਹਾਰੋ, ਲਖ ਪਾਰੋ, ਤਾਂ ਕਾ ਅੰਤ ਨ ਪਾਇਆ। ਆਇਆ ਤਿਨ ਖਾ ਸਵਲ ਭਇਆ ਹੈ, ਇੱਕ ਮਨ ਜਿਨੀ ਤਿਹਾਇਆ। ਢਾਹੇ ਢਾਹੇ ਉਸਾਰੇ ਆਪੇ, ਹੁਕਮ ਸਵਾਰ ਨਿਹਾਰੋ। ਜੋ ਤਿਸ ਭਾਵੈ ਸਮਰੱਥ ਸੋ ਥੀਐ, ਹੀਲੜਾ ਇਹ ਸੰਸਾਰੋ। ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਵਾਲੇ ਵੇ ਕਾਰਨ ਬਾਬਾ ਰੋਈਐ, ਰੋਵਣ ਸਗਲ ਵਿਕਾਰੋ। ਰੋਵਣ ਸਗਲ ਵਿਕਾਰੋ, ਗਾਫਲ ਸੰਸਾਰੋ। ਮਾਇਆ ਕਾਰਨ ਰੋਵੈ, ਚੰਗਾ ਮੰਦਾ ਕੇ ਸੂਜੈ ਨਾਹੀ। ਇਹ ਤਨ ਇਹ ਵੈ ਖੋਵੈ, ਇੱਥੇ ਆਇਆ ਸਭ ਕੋ ਜਾਸੀ। ਕੂੜ ਕਰੋ ਅਹੰਕਾਰੋ। ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਵਡਹੰਸ ਮਹੱਲਾ ਪਹਿਲਾ, ਆਵੋ ਮਿਲੋ ਸਹੇਲੀਓ, ਸਚੜਾ ਨਾਮ ਲਿਆ। ਰੋਵੈ ਬਿਰਹਾ ਤਨ ਕਾ ਆਪਣਾ, ਸਹਿਬ ਸੰਭਾਲਿਆ। ਸਹਿਬ ਸੰਭਾਲੈ ਪੰਥ ਨਿਹਾਲੈ, ਅਸਾਂ ਫੇ ਉੱਥੇ ਜਾਣਾ। ਜਿਸ ਕਾ ਕੀਆ ਤਨਹੀ ਲਿਆ, ਹੋਆ ਤਸੈ ਕਾ ਪਹਾਣਾ। ਜੋ ਤਿਨ ਕਰ ਪਾਇਆ ਸੋ ਆਗੈ ਆਇਆ, ਅਸੀਂ ਕੇ ਹੁਕਮ ਕਰੇਹਾ। ਆਵੋ ਮਿਲੋ ਸਹੇਲੀਓ, ਸਚੜਾ ਨਾਮ ਲਿਆ। ਮਰ ਨ ਮੰਦਾ ਲੋਕਾਂ ਆਖੀਐ, ਜੇ ਮਰ ਜਾਣੇ ਐਸਾ ਕੋਈ। ਸੇਵਿਓ ਸਹਿਬ ਸਮਰੱਥ ਆਪਣਾ, ਪੰਥ ਸੁਹੇਲਾ ਆਗੈ ਹੋਏ। ਪੰਥ ਸੁਹੇਲੈ ਜਾਵੋ ਤਾਂ ਫਲ ਪਾਵੋ, ਆਗੈ ਮਿਲੈ ਵਡਾਈ। ਭੇਟੈ ਸਿਉਂ ਜਾਵੋ, ਸੱਚ ਸਮਾਵੋ ਤਾਂ ਪਤ ਲੇਖੈ ਪਾਈ। ਮਹਿਲੀ ਜਾਏ ਪਾਵੋ ਖਸਮੈ ਪਾਵੋ, ਰੰਗ ਸਿਉਂ ਰਲੀਆ ਮਾਣੇ। ਮਰਨਾ ਮੰਦਾ ਲੋਕਾਂ ਆਖੀਐ, ਜੇ ਕੋਈ ਮਰ ਜਾਣੇ। ਮਰਨ ਮੁਰਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਣੋ। ਸੂਰੇ ਸੇਈ ਆਗੈ ਆਖੀਐ, ਦਰਗੈ ਪਾਵੈ ਸਾਚੀ ਮਾਣੋ। ਦਰਗੈ ਮਾਣ ਪਾਵੈ ਪਤਸੂ ਜਾਵੈ, ਆਗੈ ਦੁੱਖ ਨ ਲਾਗੈ। ਘਰ ਏਕ ਤੇ ਆਵੈ ਤਾਂ ਫਲ ਪਾਵੈ, ਜੇ ਸੇਵਿਆ ਪਹੁ ਫਾਗੈ। ਉੱਚਾ ਨੀ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੈ ਜਾਣੋ। ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰੈ ਪਰਵਾਣੋ। ਨਾਨਕ ਕਿਸ ਨੂੰ ਬਾਬਾ ਰੋਈ ਹੈ, ਬਾਜੀਏ ਸੰਸਾਰੋ। ਕੀਤਾ ਵੇਖੈ ਸਹਿਵੇ ਆਪਣਾ, ਕੁਦਰਤ ਕਰੇ ਵਿਚਾਰੋ।
ਕੁਦਰਤ ਵਿਚਾਰੇ ਧਾਰਨ ਤਾਰੇ ਜਿਨ ਕੀਆ ਸੋ ਜਾਣੈ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਣੈ ਜਿਨ ਕਿਛੁ ਕੀਆ ਸੋ ਹੀ ਜਾਣੈ ਤਾਕਾ ਰੂਪ ਅਪਾਰੋ ਨਾਨਕ ਕਿਸਨੋ ਬਾਬਾ ਰੋਈਐ ਬਾਜੀ ਹੈ ਸੰਸਾਰੋ ਓਬੜਾ ਸੰਭਾਲਾ ਫੈਲਾ ਦੱਖਣੀ ਸੱਚ ਸਰਿੰਦਾ ਸੱਚਾ ਜਾਣੀਐ ਸਚੜਾ ਪਰਬਤ ਗਾਰੋ ਜਿਨੇ ਆਪੀ ਨੇ ਆਪ ਸਾਜਿਆ ਸਚੜਾ ਲਖ ਅਪਾਰੋ ਦੁਇਪੜ ਜੋੜ ਵਿਛੋੜਿਆ ਨੂੰ ਗੁਰਬਿਨ ਕੋਰ ਅੰਧਾਰੋ ਸੂਰਜ ਚੰਦ ਸਿਰਜਿਆ ਐਨ ਸਚਲਤ ਵਿਚਾਰੋ ਸਚੜਾ ਸਹਿਬ ਸਚ ਤੂੰ ਸਚੜਾ ਦੇ ਪਿਆਰੋ ਰਹਾਓ ਤੁਧ ਸਿਰਜੀ ਮੇਦਨੀ ਦੁੱਖ ਸੁਖ ਦੇ ਬਣਿਹਾਰੋ ਨਾਰੀ ਪੁਰਖ ਸਿਰਜਿਆ ਵਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀ ਆ ਦੇ ਜੀਆਂ ਆਧਾਰੋ ਕੁਦਰਤ ਤਖਤ ਰਚਾਇਆ ਸੱਚ ਨਿਬੇੜ ਨਿਹਾਰੋ ਆਵਾਗਮਣ ਸਿਰਜਿਆ ਤੂੰ ਥਿਰ ਕਰਨੇ ਹਾਰੋ ਜੰਮਣ ਮਰਨਾ ਆਏ ਗਿਆ ਬਦਕ ਜੀਓ ਬੇਕਾਰੋ ਭੂਡੜੈ ਨਾਮ ਵਿਸਾਰਿਆ ਭੂਡੜੈ ਕਿਆ ਤਹਿਚਾਰੋ ਗੁਣ ਛੋੜ ਵਿਖਲ ਦਿਆ ਅਵਗੁਣ ਕਾ ਵਿਣ ਜਾਰੋ ਸਦੜੇ ਆਏ ਤਿੰਨਾ ਜਾਨੀਆਂ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਛਿੰਨਿਆ ਵਿਛੁੜਿਆ ਮੇਲਣ ਹਾਰੋ ਰੂਪ ਨ ਜਾਣੈ ਸੋਹਣੀਐ ਹੁਕਮ ਬਦੀ ਸਰਕਾਰੋ ਬਾਲਕ ਬਿਰਧ ਨ ਜਾਣਨੀ ਤੋੜਨ ਹਿਤ ਪਿਆਰੋ ਨੌਦਰ ਠਾਕੇ ਹੁਕਮ ਸੱਚੈ ਹੰਸ ਗਿਆ ਗਹਿਣਾਰੇ ਸਾ ਤਨ ਛੁਟੇ ਮੁੱਠੇ ਝੂਠ ਵਿਦਣੀਆ ਮ੍ਰਿਤ ਕੜਾ ਅੰਗ ਨੜੇ ਬਾਰੇ ਸੁਰਤ ਮੋਈ ਮਰਮਾਈਏ ਮਹਲ ਰੁਣੀ ਦਰਬਾਰੇ ਰੋਵੋ ਕੰਤ ਮਹਿਲਿਓ ਸੱਚੇ ਕੇ ਗੁਣ ਸਾਰੇ

ਮਿਲੋ ਸਹੇਲਿਓ ਸਿਮਰੋ ਸਿਰਜਣਹਾਰੋ ਬਈਅਰ ਨਾਮ ਸੁਹਾਗਣੀ ਸਚ ਸਵਾਰਣ ਹਾਰੋ ਗਾਵੋ ਗੀਤ ਨਾ ਬਿਰਢਾ ਨਾਨਕ ਬ੍ਰਹਮ ਵਿਚਾਰੋ ਬਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਹਿਬ ਕੁਦਰਤ ਜਾਣੋ ਵਾ ਸਚੜਾ ਦੂਰ ਨਾ ਭਾਲੀਐ ਘਟਕੜ ਸ਼ਬਦ ਪਛਾਣੋ ਵਾ ਸਚ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨੇ ਇਹ ਰਚਨਾ ਰਾਚੀ ਨਾਮ ਤੇ ਆਏ ਤਾਂ ਸੁਖ ਪਾਏ ਬਿਨ ਆਵੈ ਪਿੜਕਾਚੀ ਜਿਨ ਥਾਪੀ ਵਿਧ ਜਾਣੈ ਸੋਈ ਕਿਆ ਕੋ ਕਹਿ ਵਖਾਣੋ ਜਿਨ ਜਗ ਥਾਪ ਬਤਾਇਆ ਜਾਲੋ ਸੋ ਸਹਿਬ ਪਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਅੱਧ ਪੰਧੈ ਹੈ ਸੰਸਾਰੋ ਵਾ ਸਿਰ ਸਿਰ ਸਚੜੈ ਲਿਖਿਆ ਦੁੱਖ ਸੁਖ ਪੁਰਬ ਵਿਚਾਰੋ ਵਾ ਦੁੱਖ ਸੁਖ ਦੀ ਅਜਿਹਾ ਕੀਆ ਸੋ ਨਿਭੈ ਜੀ ਨਾਲੇ ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰਨ ਭਾਲੇ ਆਪ ਨਿਰਾਲਮ ਧੰਧੈ ਬਾਂਧੀ ਕਰ ਹੁਕਮ ਛਡਾਵਣ ਹਾਰੋ ਅੱਜ ਕੱਲ ਕਰਦਿਆਂ ਕਾਲ ਬਿਆਪੈ ਦੂਜੈ ਪਾਏ ਬਿਕਾਰੋ ਜਾਂ ਮਾਰਗ ਪੰਥ ਨ ਸੁਝਈ ਉੱਜੜ ਪੰ ਅੰਧ ਗੁਬਾਰੋ ਵਾ ਨਾ ਜਲ ਲੇਫ ਤੁਲਾਈਆਂ ਨਾ ਭੋਜਨ ਪ੍ਰਕਾਰੋ ਵਾ ਭੋਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸ਼ਿੰਗਾਰੋ ਗਲ ਸੰਗਲ ਸਿਰ ਮਾਰੇ ਉਭੋ ਨਾ ਦਿਸੈ ਘਰ ਬਾਰੋ ਇਬਕੇ ਰਾਹੇ ਜੰਮਣ ਨਾਹੀ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹ ਵਿਚਾਰੋ ਬਾਬਾ ਰੋਵੈ ਰਵੈ ਸੋ ਜਾਣੀਐ ਮਿਲ ਰੋਵੈ ਗੁਣ ਸਾਰੇ ਵਾ ਰੋਵੈ ਮਾਇਆ ਮੁਠੜੀ ਤੰਦੜਾ ਰੋਵਣ ਹਾਰੇ ਵਾ ਧੰਧਾ ਰੋਵੈ ਮੈ ਨ ਤੋਵੈ ਸੁਪਨੰਤਰ ਸੰਸਾਰੋ ਜਿਉਂ ਬਾਜੀ ਗਰ ਭਰਮੈ ਭੂਲੈ ਝੂਠ ਮੁਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰੈ ਰਾਖੇ ਨਾਨਕ ਸਹਿਜ ਸੁਭਾਏ ਬਡੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚਰਣਾ ਇਹ ਜਗ ਝੂਠ ਪਸਾਰੋ ਵਾ ਸੱਚਾ ਕਰ ਸਚੜੈ ਸੇਵੀ ਹੈ ਸੱਚ ਖਰਾ ਸਚਿਆਰੋ ਵਾ ਕੂੜ ਲੱਭ ਜਾ ਥਾਏ ਨਾ ਪਾਸੀ ਅੱਗੈ ਲਹਿ ਨਾ ਠਾਓ ਅੰਤਰਿਆਓ ਨ ਬੈਸੋ ਕਹੀਐ ਜੇ ਸੁਣੈ ਖਰਕਾਓ ਜੰਮਣ ਮਰਨ ਵੱਡਾ ਵਿਛੋੜਾ ਬਿਨਸੈ ਜਗ ਸਵਾਏ ਲਭ ਧੰਧੈ ਮਾਇਆ ਜਗਤ ਭੁਲਾਇਆ ਕਾਲ ਖੜਾਰੂ ਆਏ ਬਾਬਾ ਆਵੋ ਭਾਈਓ ਗੱਲ ਮਿਲੈ ਮਿਰਮਿਲ ਦੇ ਅਸੀਸਾ ਹੈ ਬਾਬਾ ਸੱਚੜਾ ਮੈਲ ਨਾ ਚੁੱਕਈ ਪ੍ਰੀਤਮ ਕੀਆ ਦੇ ਅਸੀਸਾ ਹੈ ਅਸੀਸਾ ਦੇਵੋ ਭਗਤ ਕਰੇਵੋ ਮਿਲਿਆ ਕਾ ਕਿਆ ਮੇਲੋ ਇੱਕ ਭੁੱਲੇ ਨਾ ਵੋ ਥੇ ਵੋ ਥਾਵੋ ਗੁਰ ਸ਼ਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸੱਚੈ ਵੇਸੇ ਸਾਜਨ ਸਹਿਣ ਮਿਲੋ ਸੰਜੋਗੀ ਗੁਰਮਿਲ ਖੋਲੇ ਵਾ ਫਾਸੇ ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁੱਖ ਲੇਖ ਲਿਖਾਇਆ ਲਿਖਿਆੜਾ ਸਾਹ ਨਾ ਟਲੈ ਜਿਹੜਾ ਪੁਰਬ ਕਮਾਇਆ ਬੈ ਸੱਚੈ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲਤਾਗਾ ਹੋਛੀ ਮਤ ਭਇਆ ਮਨ ਹੋਸ਼ਾ ਗੁੜਸਾ ਮੱਖੀ ਖਾਇਆ ਨਾ ਮਰਜਾ ਦਇਆ ਕਲ ਪੀਤਰ ਨਾਂਗੋ ਬੰਦ ਚਲਾਇਆ ਬਾਬਾ ਰੋਵੋ ਜੇ ਕਿਸੈ ਰੋਵਣਾ ਜਾਨੀਅੜਾ ਬੰਦ ਪਠਾਇਆ ਹੈ ਲਿਖਿਅੜਾ ਲੇਖ ਨਾ ਮੇਟੀਐ ਦਰ ਹਕਾਰੜਾ ਆਇਆ ਹੈ ਹਕਾਰਾ ਆਇਆ ਜਦ ਸਪਾਇਆ ਰੁਨੇ ਰੋਵਣੇ ਹਾਰੇ ਪੁੱਤ ਭਾਈ ਭਾਤੀਜੇ ਰੋਵੈ ਪ੍ਰੀਤਮ ਅਤ ਪਿਆਰੇ

ਰੋਵੈ ਸੱਚ ਸੰਭਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਚਿਰੇ ਲਿਖਿਆ ਤਿਆ ਹੁਕਮ ਕਮਾਹੇ, ਕੱਲਿਆ ਵੈ ਨਾਨਕਾ ਸੱਦੇ ਉੱਠੀ ਜਾਹੇ ਦੇ ਮਹਾਂਵਾਕ ਅਨੁਸਾਰ। ਜੋ ਪਿਛਲੇ ਦਿਨੀ ਬਾਪੂ ਸਵਰਨ ਸਿੰਘ ਜੀ ਜਿਤਨੇ ਕਿ ਸਤਿਗੁਰਾਂ ਨੇ ਤਿੰਨਾਂ ਨੂੰ ਸਵਾਸਾਂ ਰੂਪ ਪੂੰਜੀ ਬਖਸ਼ਿਸ਼ ਕੀਤੀ ਸੀ, ਸਵਾਸਾਂ ਰੂਪ ਪੂੰਜੀ ਨੂੰ ਖਰਚ ਕਰਦਿਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾਪ ਰਾਜੇ ਸਨ। ਸੋ ਤਿੰਨਾਂ ਦੇ ਨਿਮਿਤ ਸਮੁੱਚੇ ਪਰਿਵਾਰ ਵੱਲੋਂ ਜੋ ਅਰਦਾਸ ਬੇਨਤੀ ਅਤੇ ਅਲਾਣੀਆਂ ਦੇ ਪਾਠ ਜਾਪ ਹੋਏ ਹਨ, ਸੋ ਆਓ ਹੁਣ ਇਲਾਹੀ ਰੱਬੀ ਗੁਰਬਾਣੀ ਸ਼ਬਦ ਕੀਰਤਨ ਦਾ ਆਪਾਂ ਲਾਹਾ ਪ੍ਰਾਪਤ ਕਰੀਏ ਜੀ। ਉਪਰੰਤ ਸਾਰੀ ਸੰਗਤ ਨੇ ਸੇਵਕ ਪਰਿਵਾਰ ਵੱਲੋਂ ਬਾਪੂ ਸ਼ਰਵਣ ਸਿੰਘ ਜੀ ਤਿੰਨਾਂ ਦੀ ਬੇਟੀ ਹਰਜਿੰਦਰ ਕੌਰ ਅਤੇ ਸਮੂਹ ਪਰਿਵਾਰ ਵੱਲੋਂ ਬੱਚਿਆਂ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ। ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਪ੍ਰਸ਼ਾਦਾ ਪਾਣੀ ਛੱਕ ਕੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਹਮਾਰੀ ਜੀਉ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਏਕੋ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗੌਤੀ ਜੀ ਸਹਾਇ ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਨੇ ਤਿਹਾਈ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਉਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋਂ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜੇ ਡਿੱਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆਵੈ ਤਹਾਈ। ਸਭ ਥਾਈ ਉਈ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਉਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਧ ਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਨ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦਾ ਰਾਖਾ ਆਪ ਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਵਾਣਿਆਂ ਦੇ ਵਾਂਡ ਤਾਣੇ ਤਾਂ ਨਿਓਟਿਆਂ ਦੀ ਓੜ ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਗੁਰਬਾਣੀ ਦੇ ਮਹਾਂਵਾਕਾਂ ਅਨੁਸਾਰ ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦਨ ਕਾਈ ਮੇਖ ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ਦੇ ਮਹਾਂਵਾਕਾਂ ਅਨੁਸਾਰ ਪਾਤਸ਼ਾਹ ਜੀ ਦਰਕਰ ਦੇ ਪੀਤਵਾਨ ਬਾਪੂ ਸਰਵਣ ਸਿੰਘ ਜੀ ਪਾਤਸ਼ਾਹ ਜੀਓ ਜਿਤਨੀ ਕਾਬਜਨੀ ਬਾਪੂ ਸਰਵਣ ਸਿੰਘ ਜੀ ਨੂੰ ਸਵਾਸਾਂ ਰੂਪ ਪੂੰਜੀ ਬਖਸ਼ਿਸ਼ ਕੀਤੀ ਪਾਤਸ਼ਾਹ ਜੀ ਉਹ ਸਵਾਸਾਂ ਰੂਪ ਪੂੰਜੀ ਨੂੰ ਪਾਤਸ਼ਾਹ ਜੀ ਉਹ ਮਾਤ ਲੋਕ ਦੇ ਵਿੱਚ ਖਰਚ ਕਰਦੇ ਹਾਂ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਪਾਤਸ਼ਾਹ ਜੀ ਉਹ ਤਿੰਨਾਂ ਦੇ ਨਿਮਿਤ ਸਮੁੱਚੇ ਪਰਿਵਾਰ ਵੱਲੋਂ ਤਿੰਨਾਂ ਦੇ ਮ੍ਰਿਤਕ ਸਰੀਰ ਨੂੰ ਅਗਨ ਭੇਟ ਕਰਨ ਤੋਂ ਉਪਰੰਤ ਸਮੁੱਚੀ ਸੰਗਤ ਸਮੁੱਚਾ ਪਰਿਵਾਰ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਪਹੁੰਚ ਕੇ ਪਾਤਸ਼ਾਹ ਜੀ ਉਹ ਰੱਬੀ ਬਾਣੀ ਅਲਾਹਣੀਆਂ ਪਾਵਨ ਬਾਣੀ ਦੇ ਪਾਠ ਜਾਪ ਉਪਰੰਤ ਰੱਬੀ ਬਾਣੀ ਸ਼ਬਦ ਕੀਰਤਨ ਸ਼ੇਪੁੜੀ ਆਨੰਦ ਸਾਹਿਬ ਜੀ ਦੇ ਗਾਇਨ ਸਮੁੱਚੀ ਬਾਣੀ ਦਾ ਪਾਠ ਕੀਰਤਨ ਕਰਦੇ ਹਾਂ। ਬੇਅੰਤ ਪੁਲਾਗੋਂ ਵਾਸਤੇ ਸਤਿਗੁਰੂ ਜੀ ਸੋਝੀ ਸੁਮਤ ਪ੍ਰਦਾਨ ਕਰਨੀ ਵਿਛੜੀ ਜੀ ਆਤਮਾ ਨੂੰ ਸਦੀਵੀ ਕਾਲ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਿੱਛੇ ਸਮੂਹ ਪਰਿਵਾਰ ਸਾਕ ਸੰਬੰਧੀ ਰਿਸ਼ਤੇਦਾਰਾਂ ਨੂੰ ਬੱਚਿਆਂ ਨੂੰ ਭਾਣਾ ਮੰਨਣ ਦੀ ਬਲ ਬੁੱਧ ਸਮਰੱਥਾ ਪ੍ਰਦਾਨ ਕਰਨੀ ਸਮੁੱਚੇ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਹੋਈਆਂ ਅਨੇਕਾਂ ਪ੍ਰਕਾਰਾਂ ਦੀਆਂ ਸੇਵਾਵਾਂ ਭੇਟਾਵਾਂ ਪ੍ਰਵਾਨ ਕਰਨੀਆਂ ਗੁਰਮਤਿ ਅਨੁਸਾਰ ਸੇਵਕਾਂ ਦੇ ਕਾਰਜ ਰਾਸ ਕਰਨੇ ਗ੍ਰਹਿ ਵਿਖੇ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਦਰ ਆਈਆਂ ਸੰਗਤਾਂ ਦੀਆਂ ਸੇਵਾਵਾਂ ਪਿਟਾਵਾਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਪਾਵਨ ਦਰਬਾਰ ਵਿੱਚ ਸੇਵਕਾਂ ਵੱਲੋਂ ਤਿਆਵਲ ਕੜਾ ਪ੍ਰਸ਼ਾਦ ਦੀ ਦੇਗ ਸਦਕੇ ਹਾਜ਼ਰ ਅਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਨਾਮ ਜਪੇ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਰੁਮਾਲੇ ਬੇਅੰਤ ਮਾਇਆ ਭੇਟ ਕੀਤੀ ਪ੍ਰਵਾਨ ਕਰਨੀ ਪਾਤਸ਼ਾਹ ਜੀ ਕਿਰਪਾ ਕਰੋ ਪਾਵਨ ਸ਼੍ਰੀ ਮੁੱਖ ਵਾਕ ਬਖਸ਼ ਕੇ ਦਰਾਈ ਸੰਗਤ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ

ਆਇਆ ਕੀ ਖਬਾਰ ਹੋਈ ਸਭ ਮਿਲਾਂਗੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ, ਰਾਣਾ ਰਾਓ ਨਾ ਕੋ ਰਹਿ, ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ, ਕੋਈ ਨਾ ਬੰਧੈ ਧੀਰ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾਂ, ਘਰ ਬਾਰਵਾਂ, ਇੱਕੋ ਓਂਕਾਰ।

चरण कमल जा का मन रपै, सो गगन तिस जन ना ब्यापै, सागर तरे

ਤ੍ਰਿਸ਼ਨਾਯਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸ਼ਰਣਾਈ। ਤ੍ਰਿਸ਼ਨਾਯਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸ਼ਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਮਹਾਂਵਾਕਾਂ ਅਨੁਸਾਰ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਸਤਿਕਾਰਯੋਗ ਬਾਪੂ ਸਰਵਣ ਸਿੰਘ ਜੀ, ਅਕਾਲ ਪੁਰਖ ਵਾਹਿਗੁਰੂ ਨੇ ਤਿੰਨਾਂ ਨੂੰ 88 ਸਾਲ ਦੀ ਉਮਰ ਬਖਸ਼ਿਸ਼ ਕੀਤੀ ਹੈ। ਬੜੀ ਲੰਮੀ ਉਮਰ ਅਕਾਲ ਪੁਰਖ ਵਾਹਿਗੁਰੂ ਨੇ ਤਿੰਨਾਂ ਨੂੰ ਬਖਸ਼ਿਸ਼ ਕੀਤੀ ਹੈ। ਬੜੀ ਲੰਮੀ ਉਮਰ ਭੋਗ ਕੇ ਗਏ ਹਨ। ਸਤਿਗੁਰੂ ਜੀ ਕਿਰਪਾ ਕਰਨ ਵਿਛੜੀ ਜੀਵਾਤਮਾ ਨੂੰ ਸਦੀ ਵੀ ਕਾਲ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ। ਤਕਰੀਬਨ 6 ਸਾਲ ਪਹਿਲਾਂ ਤਿੰਨਾਂ ਦੇ ਧਰਮ ਪਤਨੀ ਮਾਤਾ ਗੁਰਦਿਆਲ ਕੌਰ ਜੀ ਅਕਾਲ ਚਲਾਣਾ ਕਰ ਗਏ ਸਨ। ਸੋ ਉਪਰੰਤ ਅੱਜ ਦੇ ਜਿਹੜੇ ਸਮੁੱਚੇ ਅੰਤਮਕ ਅਰਦਾਸ ਦੀ ਸੇਵਾ ਹੈ ਸਮੂਹ ਪਰਿਵਾਰ ਵੱਲੋਂ, ਤਿੰਨਾਂ ਦੇ ਬੇਟੇ ਸਰਬਜੀਤ ਸਿੰਘ ਅਤੇ ਨਿਊਯਾਰਕ ਤੋਂ ਵੀ ਭਾਈ ਬਲਵੀਰ ਸਿੰਘ ਜੀ, ਸੁਰਿੰਦਰ ਸਿੰਘ, ਬੀਬੀ ਹਰਜਿੰਦਰ ਕੌਰ ਤਿੰਨਾਂ ਦੀ ਬੇਟੀ ਅਤੇ ਸਮੂਹ ਪਰਿਵਾਰ ਨੇ, ਸਾਕ ਸੰਬੰਧੀਆਂ ਨੇ ਰਲ ਮਿਲ ਕੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ। ਸੋ ਸਾਰੀਆਂ ਸੰਗਤਾਂ ਦਾ ਭੈਣ ਹਰਜਿੰਦਰ ਕੌਰ ਦੇ ਵੱਲੋਂ ਧੰਨਵਾਦ ਜੀਓ ਆਇਆ। ਸੋ ਹੁਣ ਗੁਰੂ ਸਾਹਿਬ ਜੀ ਤਿਹਾਵਲ ਕੜਾਹ ਪ੍ਰਸ਼ਾਦੀ ਦੇ ਵਰਤ ਰਹੀ ਹੈ। ਸੋ ਉਪਰੰਤ ਸੇਵਕਾਂ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ। ਸਾਰੀ ਸੰਗਤ ਨੇ ਗੁਰੂ ਕਾ ਲੰਗਰ ਪ੍ਰਸ਼ਾਦਾ ਪਾਣੀ ਛੱਕ ਕੇ ਜਾਣਾ ਜੀ। ਸੋ ਅਗਲਾ ਪ੍ਰੋਗਰਾਮ ਸਰਦਾਰ ਗੁਰਵਿੰਦਰ ਸਿੰਘ ਜੀ ਤਿੰਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਅੱਜ ਦੇ ਲੰਗਰਾਂ ਦੀਵਾਨਾਂ ਦੇਗਾਂ ਦੀ ਅਤੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੀ ਸੇਵਾ ਹੈ। ਹੁਣ ਰੱਬੀ ਬਾਣੀ ਸੁਖਮਣੀ ਸਾਹਿਬ ਦੇ ਪਾਠ ਜਾਪ ਆਰੰਭ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ

ਨਾਮ ਹੇ ਗੁਰੂ ਸਤਿ ਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ, ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਜੀ ਗਾਉੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮ ਹੈ ਜੁਗਾਤ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਤ ਬਸੰਪਰ ਏਕੈ ਨਾਮ ਜਪਤ ਅਗਣਤ ਅਨੇਕੈ ਵੇਦ ਪੁਰਾਣ ਸਿਮਰ ਸੁਧਾਖਿਰ ਕਿੰਨੇ ਰਾਮ ਨਾਮ ਇੱਕ ਆਖਿਰ ਕਿਨਕਾ ਇੱਕ ਜੇ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨ ਆਵੈ ਕਾਂਖੀ ਏਕੈ ਦ੍ਰਿਸ਼ ਤੁਹਾਰੂ ਨਾਨਕ ਉਨ ਸੰਗ ਮੋਹਿ ਉਧਾਰੂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਲ ਹਰੈ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਨ ਕਚ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਣਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵਣ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਦ ਬੁੱਧ